ਅੱਜ ਦਾ ਹੁਕਮਨਾਮਾ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ। ਤਨਾਸਰੀ ਮਹੱਲਾ ਪਹਿਲਾ, ਘਰ ਦੂਜਾ, ਅਸ਼ਟਪਦੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਰ ਸਾਗਰ ਰਤਨੀ ਭਰਪੂਰ ਹੈ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰ ਹੈ। ਹਰ ਰਸ ਚੋਗ ਚੁਗੈ ਪ੍ਰਭ ਭਾਵੈ, ਸਰਵਰ ਮੈਂ ਹੰਸ ਪ੍ਰਾਨ ਪਤ ਪਾਵੈ। ਕਿਆ ਬਗ ਬਪੁੜਾ ਛਪੜੀ ਨਾਏ, ਕੀਚੜ ਡੂਬੈ ਮੈਲ ਨਾ ਜਾਏ ਰਹਾਉ। ਰੱਖ ਰੱਖ ਚਰਨ ਧਰੇ ਵਿਚਾਰੀ, ਦੁਬਿਧਾ ਛੋੜ ਭਏ ਨਿਰੰਕਾਰੀ। ਮੁਕਤ ਪਦਾਰਥ ਹਰ ਰਸ ਚਾਖੈ, ਆਵਣ ਜਾਣ ਰਹਿ ਗੁਰ ਰਾਖੈ। ਸਰਵਰ ਹੰਸਾ ਛੋੜ ਨਾ ਜਾਏ, ਪ੍ਰੇਮ ਭਗਤ ਕਰ ਸਹਿਜ ਸਮਾਏ। ਸਰਵਰ ਮੈਂ ਹੰਸ ਹੰਸ ਮਹਿ ਸਾਗਰ, ਅਕਥ ਕਥਾ ਗੁਰਬਚਨੀ ਆਦਰ। ਸੁਨ ਮੰਡਲ ਇੱਕ ਜੋਗੀ ਬੈਸੈ, ਨਾਰ ਨ ਪੁਰਖ ਕਹੋ ਕੋ ਕੈਸੇ। ਤ੍ਰਿਭਵਨ ਜੋਤ ਰਹਿ ਲਿਵਲਾਈ, ਸੁਰਨਰ ਨਾਥ ਸੱਚੇ ਸਰਣਾਈ। ਆਨੰਦ ਮੂਲ ਅਨਾਥ ਅਧਾਰੀ, ਗੁਰਮੁਖ ਭਗਤ ਸਹਿਜ ਵਿਚਾਰੀ। ਭਗਤ ਵਛਲ ਪੈ ਕਾਟਨ ਹਾਰੇ, ਹੋਮੈ ਮਾਰ ਮਿਲੈ ਭਗਤਾਰੇ। ਅਨੇਕ ਜਤਨ ਕਰ ਕਾਲ ਸੰਤਾਏ, ਮਰਨ ਲਿਖਾਏ ਮੰਡਲ ਮੈਂ ਆਏ। ਜਨਮ ਪਦਾਰਥ ਦੁਬਿਧਾ ਖੋਵੈ, ਆਪ ਨ ਚੀਨਸ ਭਰਮ ਭਰਮ ਰੋਵੈ। ਕਹਤੋ ਪੜਤੋ ਸੁਣਤੋ ਏਕ, ਧੀਰਜ ਧਰਮ ਧਰਨੀ ਧਰ ਟੇਕ। ਜਤ ਸਤ ਸੰਜਮ ਹਿਰਦੈ ਸਮਾਏ, ਚੌਥੇ ਪਦ ਕੋ ਜੇ ਮਨ ਪਤੀਆਏ। ਸਾਚੇ ਨਿਰਮਲ ਮੈਲ ਨ ਲਾਗੈ, ਗੁਰਕੈ ਸ਼ਬਦ ਭਰਮ ਪੋ ਭਾਗੈ। ਸੂਰਤ ਮੂਰਤ ਆਦਿ ਅਨੂਪ, ਨਾਨਕ ਜਾਚੈ ਸਾਚ ਸਰੂਪ। ਗੁਰੂ ਮਾਨੋ ਇੱਕ ਸਮੁੰਦਰ ਹੈ, ਜੋ ਪ੍ਰਭੂ ਦੀ ਸਿਫਤ ਸਲਾਹ ਦੇ ਰਤਨਾਂ ਨਾਲ ਨੱਕਾ ਨੱਕ ਭਰਿਆ ਹੋਇਆ ਹੈ। ਗੁਰਮੁਖ ਸਿੱਖ ਉਸ ਸਾਗਰ ਵਿੱਚੋਂ ਆਤਮਕ ਜੀਵਨ ਦੇਣ ਵਾਲੀ ਖੁਰਾਕ ਪ੍ਰਾਪਤ ਕਰਦੇ ਹਨ, ਜਿਵੇਂ ਹੰਸ ਮੋਤੀ ਚੁਗਦੇ ਹਨ ਅਤੇ ਗੁਰੂ ਤੋਂ ਦੂਰ ਨਹੀਂ ਰਹਿੰਦੇ। ਪ੍ਰਭੂ ਦੀ ਮਿਹਰ ਅਨੁਸਾਰ ਸੰਤ ਹੰਸ ਹਰ ਨਾਮ ਰਸ ਦੀ ਚੋਗ ਚੁਗਦੇ ਹਨ। ਗੁਰਸਿੱਖ ਹੰਸ ਗੁਰੂ ਸਰੋਵਰ ਵਿੱਚ ਟਿਕਿਆ ਰਹਿੰਦਾ ਹੈ ਅਤੇ ਜਿੰਦ ਦੇ ਮਾਲਕ ਪ੍ਰਭੂ ਨੂੰ ਲੱਭ ਲੈਂਦਾ ਹੈ। ਵਿਚਾਰਾ ਬਗਲਾ ਛੱਪੜੀ ਵਿੱਚ ਕਾਹਦੇ ਲਈ ਨਹਾਉਂਦਾ ਹੈ? ਕੁਝ ਨਹੀਂ ਖੱਟਦਾ, ਸਗੋਂ ਛੱਪੜੀ ਵਿੱਚ ਨਹਾ ਕੇ ਚਿੱਕੜ ਵਿੱਚ ਡੁੱਬਦਾ ਹੈ। ਉਸਦੀ ਇਹ ਮੈਲ ਦੂਰ ਨਹੀਂ ਹੁੰਦੀ। ਜਿਹੜਾ ਮਨੁੱਖ ਗੁਰੂ ਸਮੁੰਦਰ ਨੂੰ ਛੱਡ ਕੇ ਦੇਵੀ ਦੇਵਤਿਆਂ ਆਦਿਕ ਹੋਰ ਹੋਰ ਦੇ ਆਸਰੇ ਭਾਲਦਾ ਹੈ, ਉਹ ਮਾਨੋ ਛੱਪੜੀ ਵਿੱਚ ਹੀ ਨਹਾ ਰਿਹਾ ਹੈ। ਉੱਥੋਂ ਹੋਰ ਮੋਹ ਮਾਇਆ ਮੋਹ ਦੀ ਮੈਲ ਸਹੇੜ ਲੈਂਦਾ ਹੈ ਰਹਾਉ। ਗੁਰਸਿੱਖ ਬੜਾ ਸੁਚੇਤ ਹੋ ਕੇ ਪੂਰੀ ਵਿਚਾਰ ਨਾਲ ਜੀਵਨ ਸਫ਼ਰ ਵਿੱਚ ਪੈਰ ਰੱਖਦਾ ਹੈ। ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਭਾਲ ਛੱਡ ਕੇ ਪਰਮਾਤਮਾ ਦਾ ਹੀ ਬਣ ਜਾਂਦਾ ਹੈ। ਪਰਮਾਤਮਾ ਦੇ ਨਾਮ ਦਾ ਰਸ ਚੱਖ ਕੇ ਗੁਰਸਿੱਖ ਉਹ ਪਦਾਰਥ ਹਾਸਲ ਕਰ ਲੈਂਦਾ ਹੈ, ਜੋ ਮਾਇਆ ਦੇ ਮੋਹ ਤੋਂ ਖਲਾਸੀ ਦਵਾ ਦਿੰਦਾ ਹੈ। ਜਿਸ ਦੀ ਗੁਰੂ ਨੇ ਸਹਾਇਤਾ ਕਰ ਦਿੱਤੀ, ਉਸਦੇ ਜਨਮ ਮਰਨ ਦੇ ਗੇੜ ਮੁੱਕ ਗਏ। ਜਿਵੇਂ ਹੰਸ ਮਾਨ ਸਰੋਵਰ ਨੂੰ ਛੱਡ ਕੇ ਨਹੀਂ ਜਾਂਦਾ, ਤਿਵੇਂ ਜਿਹੜਾ ਸਿੱਖ ਗੁਰੂ ਦਾ ਦਰ ਛੱਡ ਕੇ ਨਹੀਂ ਜਾਂਦਾ, ਉਹ ਪ੍ਰੇਮ ਭਗਤੀ ਦੀ ਬਰਕਤ ਨਾਲ ਅਡੋਲ ਆਤਮਕ ਅਵਸਥਾ ਵਿੱਚ ਲੀਨ ਹੋ ਜਾਂਦਾ ਹੈ। ਜਿਹੜਾ ਗੁਰਸਿੱਖ ਹੰਸ ਗੁਰੂ ਸਰੋਵਰ ਵਿੱਚ ਟਿਕਦਾ ਹੈ, ਉਸਦੇ ਅੰਦਰ ਗੁਰੂ ਸਰੋਵਰ ਆਪਣਾ ਆਪ ਪ੍ਰਗਟ ਕਰਦਾ ਹੈ। ਉਹ ਸਿੱਖ ਦੇ ਅੰਦਰ ਗੁਰੂ ਵਸ ਪੈਂਦਾ ਹੈ। ਇਹ ਕਥਾ ਅਕਥ ਹੈ, ਭਾਵ ਇਸ ਆਤਮਕ ਅਵਸਥਾ ਦਾ ਬਿਆਨ ਨਹੀਂ ਹੋ ਸਕਦਾ। ਸਿਰਫ ਇਹ ਕਹਿ ਸਕਦੇ ਹਾਂ ਕਿ ਗੁਰੂ ਦੇ ਬਚਨਾਂ ਉੱਤੇ ਤੁਰ ਕੇ ਉਹ ਲੋਕ ਪਰਲੋਕ ਵਿੱਚ ਆਦਰ ਪਾਉਂਦਾ ਹੈ। ਜਿਹੜਾ ਕੋਈ ਵਿਰਲਾ ਪ੍ਰਭੂ ਚਰਨਾਂ ਵਿੱਚ ਜੁੜਿਆ ਬੰਦਾ ਅਫੁਰ ਅਵਸਥਾ ਵਿੱਚ ਟਿਕਦਾ ਹੈ, ਉਸਦੇ ਅੰਦਰ ਇਸਤਰੀ ਮਰਦ ਵਾਲੀ ਤਮੀਜ਼ ਨਹੀਂ ਰਹਿੰਦੀ, ਭਾਵ ਉਸਦੇ ਅੰਦਰ ਕਾਮ ਚੇਸ਼ਟਾ ਜ਼ੋਰ ਨਹੀਂ ਪਾਉਂਦੀ। ਦੱਸੋ, ਕੋਈ ਇਹ ਸੰਕਲਪ ਵੀ ਕਿਵੇਂ ਕਰ ਸਕਦਾ ਹੈ
ਕਿਉਂਕਿ ਉਹ ਤਾਂ ਸਦਾ ਉਸ ਪਰਮਾਤਮਾ ਵਿੱਚ ਸੁਰਤ ਜੋੜੀ ਰੱਖਦਾ ਹੈ ਜਿਸ ਦੀ ਜੋਤ ਤਿੰਨਾਂ ਭਵਨਾਂ ਵਿੱਚ ਵਿਆਪਕ ਹੈ ਅਤੇ ਦੇਵਤੇ ਮਨੁੱਖ ਨਾਥ ਆਦਿਕ ਸਭ ਜਿਸ ਦਾ ਸਦਾ ਥਿਰ ਦੀ ਸ਼ਰਨ ਲਈ ਰੱਖਦੇ ਹਨ। ਗੁਰਮੁਖ ਹੰਸ ਗੁਰੂ ਸਾਗਰ ਵਿੱਚ ਟਿਕ ਕੇ ਉਸ ਪ੍ਰਾਣਪਤ ਪ੍ਰਭੂ ਨੂੰ ਮਿਲਦਾ ਹੈ ਜੋ ਆਤਮਕ ਆਨੰਦ ਦਾ ਸੋਮਾ ਹੈ, ਜੋ ਨਿਆਸਰਿਆਂ ਦਾ ਆਸਰਾ ਹੈ। ਗੁਰਮੁਖ ਉਸ ਦੀ ਭਗਤੀ ਦੀ ਰਾਹੀਂ ਅਤੇ ਉਸ ਦੇ ਗੁਣਾਂ ਦੀ ਵਿਚਾਰ ਦੀ ਰਾਹੀਂ ਅਡੋਲ ਆਤਮਕ ਅਵਸਥਾ ਵਿੱਚ ਟਿਕੇ ਰਹਿੰਦੇ ਹਨ। ਉਹ ਪ੍ਰਭੂ ਆਪਣੇ ਸੇਵਕਾਂ ਦੀ ਭਗਤੀ ਨਾਲ ਪ੍ਰੇਮ ਕਰਦਾ ਹੈ, ਉਹਨਾਂ ਦੇ ਸਾਰੇ ਡਰ ਦੂਰ ਕਰਨ ਦੇ ਸਮਰੱਥ ਹੈ। ਗੁਰਮੁਖ ਹੋਮੇ ਮਾਰ ਕੇ ਅਤੇ ਸਾਧ ਸੰਗਤ ਵਿੱਚ ਟਿਕ ਕੇ ਉਸ ਆਨੰਦ ਮੂਲ ਪ੍ਰਭੂ ਦੇ ਚਰਨਾਂ ਵਿੱਚ ਜੁੜਦੇ ਹਨ। ਜਿਹੜਾ ਮਨੁੱਖ ਵਿਚਾਰੇ ਬਗਲੇ ਵਾਂਗ ਹੋਮੇ ਦੀ ਛੱਪੜੀ ਵਿੱਚ ਹੀ ਨਹਾਉਂਦਾ ਰਹਿੰਦਾ ਹੈ ਅਤੇ ਆਪਣੇ ਆਤਮਕ ਜੀਵਨ ਨੂੰ ਨਹੀਂ ਪਛਾਣਦਾ, ਉਹ ਹੋਮੇ ਵਿੱਚ ਭਟਕ ਭਟਕ ਕੇ ਦੁਖੀ ਹੁੰਦਾ ਰਹਿੰਦਾ ਹੈ। ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਭਾਲ ਕਰਕੇ ਸਹੇੜੀ ਹੋਈ ਆਤਮਕ ਮੌਤ ਉਸਨੂੰ ਸਦਾ ਦੁਖੀ ਕਰਦੀ ਰਹਿੰਦੀ ਹੈ। ਉਹ ਪਿਛਲੇ ਕੀਤੇ ਕਰਮਾਂ ਅਨੁਸਾਰ ਧੁਰੋਂ ਆਤਮਕ ਮੌਤ ਦਾ ਲੇਖ ਹੀ ਆਪਣੇ ਮੱਥੇ ਉੱਤੇ ਲਿਖਾ ਕੇ ਇਸ ਜਗਤ ਵਿੱਚ ਆਇਆ ਹੈ। ਇੱਥੇ ਵੀ ਆਤਮਕ ਮੌਤ ਹੀ ਵਿਹਾਜਦਾ ਰਿਹਾ। ਪਰ ਜਿਹੜਾ ਮਨੁੱਖ ਇੱਕ ਪਰਮਾਤਮਾ ਦੀ ਸਿਫਤ ਸਲਾਹ ਹੀ ਨਿਤ ਉਚਾਰਦਾ ਹੈ, ਪੜ੍ਹਦਾ ਹੈ ਅਤੇ ਸੁਣਦਾ ਹੈ ਅਤੇ ਧਰਤੀ ਦੇ ਆਸਰੇ ਪ੍ਰਭੂ ਦੀ ਟੇਕ ਫੜਦਾ ਹੈ, ਉਹ ਗੰਭੀਰ ਸੁਭਾਅ ਗ੍ਰਹਿਣ ਕਰਦਾ ਹੈ, ਉਹ ਮਨੁੱਖ ਜੀਵਨ ਦੇ ਫਰਜ਼ ਨੂੰ ਪਹਿਚਾਣਦਾ ਹੈ। ਜੋ ਮਨੁੱਖ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਆਪਣੇ ਮਨ ਨੂੰ ਉਸ ਆਤਮਕ ਅਵਸਥਾ ਵਿੱਚ ਗਿਝਾ ਲਏ ਜਿੱਥੇ ਮਾਇਆ ਦੇ ਤਿੰਨੇ ਹੀ ਗੁਣ ਜ਼ੋਰ ਨਹੀਂ ਪਾ ਸਕਦੇ, ਤਾਂ ਸੁੱਤੇ ਹੀ ਜਤ ਸਤ ਅਤੇ ਸੰਜਮ ਉਸਦੇ ਹਿਰਦੇ ਵਿੱਚ ਲੀਨ ਰਹਿੰਦੇ ਹਨ। ਸਦਾ ਥਿਰ ਪ੍ਰਭੂ ਵਿੱਚ ਟਿਕ ਕੇ ਪਵਿੱਤਰ ਹੋਏ ਮਨੁੱਖ ਦੇ ਮਨ ਨੂੰ ਵਿਕਾਰਾਂ ਦੀ ਮੈਲ ਨਹੀਂ ਚੁੰਬੜਦੀ। ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸਦੀ ਭਟਕਣਾ ਦੂਰ ਹੋ ਜਾਂਦੀ ਹੈ, ਉਹ ਦੁਨੀਆ ਦਾ ਡਰ ਸਹਿਮ ਮੁੱਕ ਜਾਂਦਾ ਹੈ। ਨਾਨਕ ਵੀ ਉਸ ਸਦਾ ਥਿਰ ਹਸਤੀ ਵਾਲੇ ਪ੍ਰਭੂ ਦੇ ਦਰ ਤੋਂ ਨਾਮ ਦੀ ਦਾਤ ਮੰਗਦਾ ਹੈ, ਜਿਸ ਵਰਗਾ ਹੋਰ ਕੋਈ ਨਹੀਂ, ਜਿਸ ਦੀ ਸੋਹਣੀ ਸੂਰਤ ਅਤੇ ਜਿਸ ਦਾ ਵਜੂਦ ਆਦਿ ਤੋਂ ਹੀ ਚੱਲਿਆ ਆ ਰਿਹਾ ਹੈ।

0: ਵਾਪਸ ਆ ਗਿਆ ਸਟੂਡੀਓ ਦੇ ਵਿੱਚ ਤੇ ਤੁਸੀਂ ਸੁਣ ਰਹੇ ਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ। ਸਤਿ ਸ਼੍ਰੀ ਅਕਾਲ ਮੈਲਬਰਨ, ਤੁਹਾਡੀ ਆਪਣੀ ਹੋਸਟ ਐਂਡ ਦੋਸਤ ਤਨੂ ਦੇ ਨਾਲ। ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡਾ ਵੀਕਐਂਡ ਵਧੀਆ ਰਿਹਾ ਹੋਵੇਗਾ, ਤੁਹਾਡਾ ਪੂਰਾ ਹਫ਼ਤਾ ਵਧੀਆ ਰਿਹਾ ਹੋਵੇਗਾ। ਜਿਹੜੇ ਵੀ ਤੁਸੀਂ ਆਪਣੇ ਟਾਸਕ ਸੋਚੇ ਹੋਣਗੇ ਲਾਸਟ ਵੀਕ, ਹੋਪਫੁਲੀ ਤੁਸੀਂ ਉਹ ਪੂਰੇ ਕਰ ਲਏ ਹੋਣਗੇ। ਜਾਣਦੇ ਹਾਂ ਕਿ ਇਸ ਹਫ਼ਤੇ ਮੈਲਬਰਨ ਦਾ ਵੈਦਰ ਆ ਉਹ ਕਿਵੇਂ ਦਾ ਰਹੇਗਾ। ਸ਼ੁਰੂਆਤ ਕਰਦੇ ਹਾਂ ਅੱਜ ਦੇ ਦਿਨ ਤੋਂ। ਅੱਜ ਦੇ ਦਿਨ ਸਾਨੂੰ ਥੋੜ੍ਹਾ ਥੋੜ੍ਹਾ ਧੁੱਪ ਅਤੇ ਬੱਦਲਾਂ ਦਾ ਮਿਕਸਅਪ ਮਿਲੇਗਾ, ਜਿੱਥੇ ਟੈਂਪਰੇਚਰ 5 ਡਿਗਰੀ ਤੋਂ 14 ਡਿਗਰੀ ਦੇ ਵਿੱਚ ਰਹੇਗਾ। ਸਵੇਰੇ ਅਤੇ ਸ਼ਾਮ ਨੂੰ ਠੰਡ ਜ਼ਿਆਦਾ ਮਹਿਸੂਸ ਹੋਵੇਗੀ। ਚੱਲਦੇ ਹਾਂ ਅਗਲੇ ਦਿਨ ਵੱਲ। ਮੰਗਲਵਾਰ ਜਿਹੜਾ ਮੌਸਮ ਆ ਉਸ ਵਿੱਚ ਹਲਕੀ ਧੁੱਪ ਅਤੇ ਬੱਦਲ ਰਹਿਣਗੇ ਅਤੇ ਟੈਂਪਰੇਚਰ 8 ਡਿਗਰੀ ਤੋਂ 16 ਡਿਗਰੀ ਦੇ ਵਿੱਚ ਰਹੇਗਾ ਅਤੇ ਇਹ ਹਫ਼ਤੇ ਦਾ ਸਭ ਤੋਂ ਸੋਹਣਾ ਦਿਨ ਹੋ ਸਕਦਾ ਹੈ। ਬੁੱਧਵਾਰ ਵਾਲੇ ਦਿਨ ਬੱਦਲ ਛਾਏ ਰਹਿਣਗੇ ਅਤੇ ਹਲਕੀ ਬਾਰਿਸ਼ ਦੀ ਸੰਭਾਵਨਾ ਵੀ ਹੋ ਸਕਦੀ ਹੈ। ਟੈਂਪਰੇਚਰ 16 ਡਿਗਰੀ, 14 ਡਿਗਰੀ ਅਤੇ 6 ਡਿਗਰੀ ਦੇ ਵਿੱਚ ਰਹੇਗਾ। ਘਰੋਂ ਨਿਕਲਦੇ ਸਮੇਂ ਆਪਣੇ ਨਾਲ ਛੱਤਰੀ ਰੱਖੋ ਕਿਉਂਕਿ ਬਾਰਿਸ਼ ਹੋ ਸਕਦੀ ਹੈ। ਵੀਰਵਾਰ ਵਾਲੇ ਦਿਨ ਖਿੜੀ ਹੋਈ ਧੁੱਪ ਨਜ਼ਰ ਆਵੇਗੀ ਅਤੇ ਟੈਂਪਰੇਚਰ 4 ਡਿਗਰੀ ਤੋਂ 14 ਡਿਗਰੀ ਦੇ ਵਿੱਚ ਸਾਨੂੰ ਨਜ਼ਰ ਆਵੇਗਾ। ਸਵੇਰ ਵੇਲੇ ਕਾਫ਼ੀ ਠੰਡ ਮਹਿਸੂਸ ਹੋ ਸਕਦੀ ਹੈ। ਸ਼ੁੱਕਰਵਾਰ ਨੂੰ ਬੱਦਲਵਾਈ ਬਣੀ ਰਹੇਗੀ ਅਤੇ ਜਿਹੜਾ ਟੈਂਪਰੇਚਰ ਆ ਉਹ 5 ਡਿਗਰੀ ਤੋਂ 12 ਡਿਗਰੀ ਦੇ ਵਿੱਚ ਰਹੇਗਾ। ਠੰਡ ਵਧੇਗੀ ਤਾਂ ਗਰਮ ਕੱਪੜੇ ਪਹਿਨਣੇ ਨਾ ਭੁੱਲਿਓ। ਚੱਲਦੇ ਹਾਂ ਅਗਲੇ ਦਿਨ ਵੱਲ। ਸ਼ਨੀਵਾਰ ਨੂੰ ਜਿਹੜਾ ਮੌਸਮ ਰਹੇਗਾ ਉਸ ਵਿੱਚ ਸਵੇਰੇ ਬੱਦਲ ਅਤੇ ਬਾਅਦ ਵਿੱਚ ਬਾਕੀ ਦਿਨ ਧੁੱਪ ਰਹੇਗੀ। ਟੈਂਪਰੇਚਰ 6 ਡਿਗਰੀ ਤੋਂ 13 ਡਿਗਰੀ ਦੇ ਵਿੱਚ ਰਹੇਗਾ। ਇਹ ਬਾਹਰ ਘੁੰਮਣ ਲਈ ਵਧੀਆ ਦਿਨ ਰਹੇਗਾ। ਸੈਟਰਡੇ ਆ, ਵੈਸੇ ਵੀ ਸਾਰਿਆਂ ਦੀ ਛੁੱਟੀ ਹੁੰਦੀ ਆ ਅਤੇ ਤੁਸੀਂ ਇਸ ਦਿਨ ਨੂੰ ਇੰਜੋਏ ਕਰ ਸਕਦੇ ਹੋ। ਐਤਵਾਰ ਦਾ ਜਿਹੜਾ ਮੌਸਮ ਆ ਉਸ ਵਿੱਚ ਹਲਕੀ ਧੁੱਪ ਅਤੇ ਹਲਕੇ ਬੱਦਲ ਰਹਿਣਗੇ ਅਤੇ ਟੈਂਪਰੇਚਰ 10 ਡਿਗਰੀ ਤੋਂ 16 ਡਿਗਰੀ ਦੇ ਵਿੱਚ ਰਹੇਗਾ। ਹਫ਼ਤੇ ਦੇ ਅੰਤ ਵਾਲਾ ਦਿਨ ਬਹੁਤ ਸੋਹਣਾ ਰਹੇਗਾ। ਇਹ ਸੀਗਾ ਪੂਰੇ ਹਫ਼ਤੇ ਦਾ ਮੈਲਬਰਨ ਦਾ ਵੈਦਰ, ਜਿੱਥੇ ਟੈਂਪਰੇਚਰ 12 ਤੋਂ 16 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ, ਜਦਕਿ ਰਾਤਾਂ ਦਾ ਟੈਂਪਰੇਚਰ 4 ਤੋਂ 10 ਡਿਗਰੀ ਤੱਕ ਹੋ ਸਕਦਾ ਹੈ। ਬੁੱਧਵਾਰ ਨੂੰ ਹਲਕੀ ਬਾਰਿਸ਼ ਦੇ ਆਸਾਰ ਹਨ। ਬਾਕੀ ਦਿਨ ਜ਼ਿਆਦਾਤਰ ਸੁੱਕੇ ਅਤੇ ਕਦੇ ਧੁੱਪ ਅਤੇ ਕਦੇ ਬੱਦਲਾਂ ਵਾਲੇ ਰਹਿਣਗੇ। ਇਸ ਲਈ ਜਦੋਂ ਵੀ ਤੁਸੀਂ ਘਰੋਂ ਨਿਕਲੋ ਤਾਂ ਆਪਣੀ ਗਰਮ ਜੈਕਟ ਨਾ ਭੁੱਲਿਓ ਅਤੇ ਜਿਹੜੇ ਜਿਹੜੇ ਦਿਨ ਤੁਹਾਨੂੰ ਦੱਸਿਆ ਕਿ ਬਾਰਿਸ਼ ਹੋ ਸਕਦੀ ਹੈ, ਛੱਤਰੀ ਲੈ ਕੇ ਜਾਣਾ ਵੀ ਨਾ ਭੁੱਲਿਓ। ਅਸੀਂ ਨਹੀਂ ਚਾਹੁੰਦੇ ਤੁਸੀਂ ਮੀਂਹ 'ਚ ਭਿੱਜੋ ਅਤੇ ਫਿਰ ਤੁਹਾਨੂੰ ਠੰਡ ਲੱਗ ਜਾਵੇ ਅਤੇ ਫਿਰ ਤੁਹਾਨੂੰ ਕੰਮ ਤੋਂ ਛੁੱਟੀਆਂ ਲੈਣੀਆਂ ਪੈਣ ਤਾਂ ਤੁਹਾਡਾ ਵੀਕ ਸਪੋਇਲ ਹੋਵੇ। ਇਸ ਲਈ ਛੱਤਰੀ ਅਤੇ ਗਰਮ ਜੈਕਟ ਆਪਣੇ ਨਾਲ ਹਰ ਵੇਲੇ ਜ਼ਰੂਰ ਰੱਖਿਓ। ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ, ਫਿਰ ਵਾਪਸ ਆਵਾਂਗੇ ਸਟੂਡੀਓ ਦੇ ਵਿੱਚ ਅਤੇ ਕਰਾਂਗੇ ਕੁਝ ਹੋਰ ਗੱਲਾਂ ਬਾਤਾਂ।
1: ਇਹ ਤੇ ਬੰਦਾ ਨਾ ਲੱਗੇ ਆਉਂਦੇ।

0: ਨਾ ਜੀ ਨਾ, ਵੈਲਕਮ ਜੀ ਵੈਲਕਮ, ਪੂਰੇ ਟੱਬਰ ਨਾਲ ਆਓ ਜੀ ਆਇਆਂ ਨੂੰ ਬਰਾਤ। ਓਏ ਕੀ ਹੋਇਆ
1: ਓ ਵੀਰੇ, ਭਾਬੀ ਓਏ

ਤੁਸੀਂ ਸੁਣ ਰਹੇ ਹੋ 88.9 ਵਿਨ ਐਫ ਐਮ ਤੇ ਸਾਂਝੀ ਆਵਾਜ਼ ਰੇਡੀਓ ਦਾ ਚੈਨਲ ਤੇ ਜਿੱਥੇ ਪ੍ਰੋਗਰਾਮ ਚੱਲ ਰਿਹਾ ਹੈ ਸਤਿ ਸ਼੍ਰੀ ਅਕਾਲ ਮੈਲਬਨ ਤੇ ਮੈਂ ਤੁਹਾਡੀ ਆਪਣੀ ਹੋਸਟ ਐਂਡ ਦੋਸਤ ਜਿੱਦਾਂ ਪੜਾਵ ਦਰ ਪੜਾਵ ਅਸੀਂ ਚੱਲਦੇ ਹਾਂ ਆਪਣੇ 2 ਘੰਟਿਆਂ ਦੇ ਪ੍ਰੋਗਰਾਮ ਵਿੱਚ ਤੇ ਜਿਸ ਵਿੱਚ ਹੁਣ ਅਸੀਂ ਗੱਲ ਕਰਾਂਗੇ ਇੱਕ ਬਹੁਤ ਹੀ ਮੋਟੀਵੇਸ਼ਨਲ ਜੀ ਸਟੋਰੀ ਦੀ ਤੇ ਜਾਣਦੇ ਹਾਂ ਕਿ ਸਟੋਰੀ ਵਿੱਚ ਕੀ ਹੈ। ਕਹਿੰਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ। ਉਹ ਬਹੁਤ ਮਿਹਨਤੀ ਸੀ ਪਰ ਉਸਦੀ ਜ਼ਿੰਦਗੀ ਵਿੱਚ ਇੱਕ ਸਮੱਸਿਆ ਸੀ। ਉਹ ਬਹੁਤ ਜਲਦੀ ਨਿਰਾਸ਼ ਹੋ ਜਾਂਦਾ ਸੀ। ਜੇ ਕਿਸੇ ਕੰਮ ਦਾ ਨਤੀਜਾ ਤੁਰੰਤ ਨਾ ਮਿਲੇ ਤਾਂ ਉਹ ਸੋਚਦਾ ਸ਼ਾਇਦ ਇਹ ਕੰਮ ਮੇਰੇ ਲਈ ਹੈ ਹੀ ਨਹੀਂ। ਇੱਕ ਦਿਨ ਪਿੰਡ ਵਿੱਚ ਇੱਕ ਬਜ਼ੁਰਗ ਆਦਮੀ ਆਇਆ ਹੋਇਆ ਸੀ। ਉਸਦੇ ਕੋਲ ਬਾਂਸ ਦੇ ਕੁਝ ਬੀਜ ਸਨ। ਉਸਨੇ ਕਿਸਾਨ ਨੂੰ ਕਿਹਾ, ਜੇ ਤੂੰ ਸੱਚਮੁੱਚ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਚਾਹੁੰਦਾ ਹੈ ਤਾਂ ਇਹ ਬੀਜ ਲਾ ਦੇ, ਪਰ ਯਾਦ ਰੱਖੀ ਇਸ ਨੂੰ ਪਾਣੀ ਹਰ ਰੋਜ਼ ਦੇਣਾ ਹੈ, ਨਤੀਜਾ ਤੁਰੰਤ ਨਹੀਂ ਮਿਲੇਗਾ। ਕਿਸਾਨ ਨੇ ਬੀਜ ਮਿੱਟੀ ਵਿੱਚ ਲਾ ਦਿੱਤੇ। ਪਹਿਲਾ ਮਹੀਨਾ ਲੰਘ ਗਿਆ, ਕੁਝ ਨਹੀਂ ਨਿਕਲਿਆ। ਦੂਜਾ ਮਹੀਨਾ ਵੀ ਲੰਘ ਗਿਆ, ਹਾਲੇ ਵੀ ਜ਼ਮੀਨ ਖਾਲੀ ਸੀ। 1 ਸਾਲ ਬੀਤ ਗਿਆ। ਲੋਕਾਂ ਨੇ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ, ਤੂੰ ਖਾਲੀ ਜ਼ਮੀਨ ਨੂੰ ਪਾਣੀ ਦੇ ਰਿਹਾ ਹੈ। ਕਿਸਾਨ ਚੁੱਪ ਰਿਹਾ ਪਰ ਉਸਦਾ ਦਿਲ ਟੁੱਟਣ ਲੱਗਾ। ਦੂਜੇ ਸਾਲ ਵੀ ਕੁਝ ਨਾ ਹੋਇਆ, ਤੀਜੇ ਸਾਲ ਵੀ ਤੇ ਚੌਥੇ ਸਾਲ ਵੀ ਜ਼ਮੀਨ ਖਾਲੀ ਰਹੀ। ਚੌਥੇ ਸਾਲ ਦੇ ਅਖੀਰ ਵਿੱਚ ਜ਼ਮੀਨ ਦੇ ਉੱਤੇ ਕੋਈ ਪੌਦਾ ਨਜ਼ਰ ਨਾ ਆਇਆ। ਹੁਣ ਕਿਸਾਨ ਦੇ ਆਪਣੇ ਪਰਿਵਾਰ ਵਾਲੇ ਵੀ ਉਸਨੂੰ ਕਹਿਣ ਲੱਗੇ, ਇਹ ਬੀਜ ਮਰ ਚੁੱਕੇ ਨੇ, ਹੁਣ ਪਾਣੀ ਦੇਣਾ ਛੱਡ ਦੇ। ਪਰ ਕਿਸਾਨ ਨੂੰ ਬਜ਼ੁਰਗ ਦੀ ਗੱਲ ਯਾਦ ਸੀ, ਨਤੀਜਾ ਤੁਰੰਤ ਨਹੀਂ ਮਿਲੇਗਾ। ਉਹ ਹਰ ਰੋਜ਼ ਪਾਣੀ ਦਿੰਦਾ ਰਿਹਾ, ਕਦੇ ਧੁੱਪ ਵਿੱਚ, ਕਦੇ ਮੀਂਹ ਵਿੱਚ ਤੇ ਕਦੇ ਠੰਡ ਵਿੱਚ। ਉਸਨੂੰ ਖੁਦ ਨੂੰ ਵੀ ਕਈ ਵਾਰ ਲੱਗਦਾ ਸੀ ਕਿ ਉਹ ਆਪਣਾ ਸਮਾਂ ਖਰਾਬ ਕਰ ਰਿਹਾ ਹੈ, ਪਰ ਉਸਨੇ ਹਾਰ ਨਾ ਮੰਨੀ। 5ਵੇਂ ਸਾਲ ਇੱਕ ਸਵੇਰ ਜਦੋਂ ਕਿਸਾਨ ਖੇਤ ਵਿੱਚ ਗਿਆ ਤਾਂ ਉਸਨੇ ਵੇਖਿਆ ਕਿ ਮਿੱਟੀ ਵਿੱਚੋਂ ਇੱਕ ਛੋਟਾ ਜਿਹਾ ਹਰਾ ਪੌਦਾ ਨਿਕਲਿਆ ਹੋਇਆ ਸੀ। ਉਸਦੀਆਂ ਅੱਖਾਂ ਵਿੱਚ ਖੁਸ਼ੀ ਦੇ ਅੱਥਰੂ ਸਨ। ਕੁਝ ਹੀ ਹਫ਼ਤਿਆਂ ਵਿੱਚ ਉਹ ਪੌਦਾ ਤੇਜ਼ੀ ਨਾਲ ਵਧਣ ਲੱਗ ਗਿਆ। ਲੋਕ ਹੈਰਾਨ ਰਹਿ ਗਏ। ਜੋ ਜ਼ਮੀਨ 4 ਸਾਲ ਤੱਕ ਖਾਲੀ ਲੱਗਦੀ ਸੀ, ਉਸ ਵਿੱਚੋਂ ਬਾਂਸ ਦੇ ਦਰਖਤ 80-90 ਫੁੱਟ ਤੱਕ ਉੱਚੇ ਹੋ ਗਏ। ਲੋਕਾਂ ਨੇ ਕਿਸਾਨ ਨੂੰ ਪੁੱਛਿਆ, ਇਹ ਦਰਖਤ ਕੁਝ ਹਫ਼ਤਿਆਂ ਵਿੱਚ ਇੰਨਾ ਵੱਡਾ ਕਿਵੇਂ ਹੋ ਗਿਆ? ਕਿਸਾਨ ਮੁਸਕਰਾਇਆ ਤੇ ਉਸਨੇ ਕਿਹਾ, ਇਹ ਦਰਖਤ ਕੁਝ ਹਫ਼ਤਿਆਂ ਵਿੱਚ ਨਹੀਂ ਵਧਿਆ, ਇਹ 5 ਸਾਲਾਂ ਤੋਂ ਆਪਣੀਆਂ ਜੜ੍ਹਾਂ ਮਜ਼ਬੂਤ ਕਰ ਰਿਹਾ ਸੀ। ਤਾਂ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਕਿ ਸਾਡੀ ਜ਼ਿੰਦਗੀ ਵੀ ਬਾਂਸ ਵਰਗੀ ਹੈ। ਕਈ ਵਾਰ ਅਸੀਂ ਮਿਹਨਤ ਕਰਦੇ ਹਾਂ ਪਰ ਸਾਨੂੰ ਜਿਹੜੇ ਰਿਜ਼ਲਟਸ ਨੇ ਉਹ ਜਦੀ ਨਹੀਂ ਦਿਖਦੇ। ਅਸੀਂ ਪੜ੍ਹਾਈ ਕਰਦੇ ਹਾਂ, ਨੌਕਰੀ ਦੇ ਲਈ ਅਪਲਾਈ ਕਰਦੇ ਹਾਂ, ਕੋਈ ਬਿਜ਼ਨਸ ਸ਼ੁਰੂ ਕਰਨਾ ਹੁੰਦਾ ਜਾਂ ਕੋਈ ਰਿਲੇਸ਼ਨਸ਼ਿਪ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਤੁਰੰਤ ਕਦੇ ਵੀ ਕੁਝ ਨਹੀਂ ਹੁੰਦਾ ਅਤੇ ਨਾ ਹੀ ਕੁਝ ਬਦਲਦਾ ਆ। ਉਸ ਵੇਲੇ ਸਾਨੂੰ ਲੱਗਦਾ ਹੁੰਦਾ ਵੀ ਸਾਡੀ ਜਿਹੜੀ ਮਿਹਨਤ ਆ ਉਹ ਬੇਕਾਰ ਆ, ਵੀ ਇਹਦੀ ਕੋਈ ਆਊਟਕਮ ਨਹੀਂ ਆ ਰਹੀ। ਪਰ ਅਸਲ ਵਿੱਚ ਜਿਹੜੀ ਅਸੀਂ ਉਹ ਮਿਹਨਤ ਕਰ ਰਹੇ ਹੁੰਦੇ ਹਾਂ ਉਹ ਸਾਡੀਆਂ ਜੜ੍ਹਾਂ ਨੂੰ ਮਜ਼ਬੂਤ ਕਰ ਰਹੀ ਹੁੰਦੀ ਆ। ਹਰ ਫੇਲੀਅਰ ਸਾਨੂੰ ਸਿਖਾਉਂਦਾ ਹੈ, ਜਿੱਥੋਂ ਅਸੀਂ ਕੁਝ ਨਾ ਕੁਝ ਸਿੱਖਦੇ ਹਾਂ। ਜੋ ਅਸੀਂ ਪੁਰਾਣੇ ਟਾਈਮ ਵਿੱਚ ਗਲਤੀ ਕੀਤੀ, ਜਦੋਂ ਅਸੀਂ ਜ਼ਿੰਦਗੀ 'ਚ ਫਿਰ ਉਸ ਚੀਜ਼ ਨੂੰ ਕਦੇ ਕਰਾਂਗੇ ਤਾਂ ਸਾਨੂੰ ਪਤਾ ਹੋਵੇਗਾ ਕਿ ਪਿੱਛੇ ਅਸੀਂ ਕੀ ਗਲਤੀ ਕਰਕੇ ਆਏ ਸੀ ਵੀ ਜਿਹਦੇ ਕਰਕੇ ਅਸੀਂ ਕਾਮਯਾਬ ਨਹੀਂ ਹੋ ਸਕੇ। ਹਰ ਵੇਟ ਸਾਨੂੰ ਪੇਸ਼ੈਂਸ ਸਿਖਾਉਂਦੀ ਹੈ। ਜਦੋਂ ਅਸੀਂ ਕਿਸੇ ਚੀਜ਼ ਦੀ ਵੇਟ ਕਰਦੇ ਹਾਂ, ਕਿਸੇ ਆਪਣੇ ਪਿਆਰੇ ਦੀ ਵੇਟ ਕਰਦੇ ਹਾਂ ਜਾਂ ਕਿਸੇ ਰਿਜ਼ਲਟ ਦੀ ਵੇਟ ਕਰਦੇ ਹਾਂ, ਤਾਂ ਉਸ ਟਾਈਮ ਜਿਹੜਾ ਸਾਡਾ ਟਾਈਮ ਪੀਰੀਅਡ ਹੁੰਦਾ ਆ ਉਹ ਸਾਨੂੰ ਪੇਸ਼ੈਂਸ ਸਿਖਾਉਂਦਾ ਆ, ਕਿਉਂਕਿ ਸਾਡੇ ਵਸਟ ਨਹੀਂ ਚੀਜ਼ਾਂ ਹੁੰਦੀਆਂ ਜਾਂ ਸਾਡਾ ਉਹਨਾਂ 'ਤੇ ਜ਼ੋਰ ਨਹੀਂ ਚੱਲਦਾ ਹੁੰਦਾ ਵੀ ਉਹਨਾਂ ਦਾ ਫਟਾਫਟ ਆਊਟਕਮ ਆ ਜਾਵੇ। ਜਿਵੇਂ ਕਿਸਾਨ ਵਾਲੀ ਕਹਾਣੀ 'ਚ ਤਾਂ ਕਿਸਾਨ ਦੇ ਹੱਥ 'ਚ ਨਹੀਂ ਸੀ ਕਿ ਉਹ 5 ਸਾਲਾਂ ਤੋਂ ਪਹਿਲਾਂ ਪੌਦੇ ਬਾਹਰ ਆ ਜਾਣ, ਪਰ ਉਸਨੇ ਜੋ 4 ਸਾਲ 5 ਸਾਲ ਉਸਨੂੰ ਪਾਣੀ ਦਿੱਤਾ, ਉਸਨੇ ਉਸਨੂੰ ਪੇਸ਼ੈਂਸ ਸਿਖਾਇਆ। ਹਰ ਸਟਰਗਲ ਸਾਨੂੰ ਸਟਰੋਂਗ ਬਣਾਉਂਦੀ ਹੈ।
ਅਤੇ ਹਰ ਰਿਜੈਕਸ਼ਨ ਸਾਨੂੰ ਬੈਟਰ ਡਾਇਰੈਕਸ਼ਨ ਵੱਲ ਧੱਕਦੀ ਹੈ। ਜਦੋਂ ਅਸੀਂ ਕਿਸੇ ਜੋਬ ਤੋਂ ਰਿਜੈਕਟ ਹੁੰਦੇ ਹਾਂ ਜਾਂ ਅਸੀਂ ਕਿਸੇ ਨੂੰ ਕੋਈ ਪ੍ਰਪੋਜ਼ਲ ਰੱਖਦੇ ਹਾਂ ਕਿਸੇ ਅੱਗੇ ਤਾਂ ਉਹ ਸਾਡਾ ਪ੍ਰਪੋਜ਼ਲ ਰਿਜੈਕਟ ਕਰਦਾ ਤਾਂ ਸਾਡੇ ਅੰਦਰ ਆਉਂਦਾ ਕਿ ਅਸੀਂ ਕਿਵੇਂ ਇਸ ਚੀਜ਼ ਨੂੰ ਹੋਰ ਵਧੀਆ ਬਣਾ ਸਕਦੇ ਹਾਂ ਜਾਂ ਕਿਹੜੀਆਂ ਚੀਜ਼ਾਂ ਦੇ ਉੱਤੇ ਮੈਨੂੰ ਹੋਰ ਵਰਕ ਕਰਨਾ ਚਾਹੀਦਾ ਹੈ ਕਿ ਉਹ ਸੋਹਣੇ ਤਰੀਕੇ ਨਾਲ ਹੋਰ ਜ਼ਿਆਦਾ ਵਧੀਆ ਲੱਗੇ ਜਾਂ ਉਹਦੀਆਂ ਆਊਟਕਮਸ ਉਹਦੇ ਰਿਜ਼ਲਟਸ ਹੋਰ ਵੀ ਵਧੀਆ ਹੋਣ। ਤਾਂ ਹਰੇਕ ਰਿਜੈਕਸ਼ਨ ਤੋਂ ਸਾਨੂੰ ਸਿੱਖਣਾ ਚਾਹੀਦਾ ਆ। ਇਹ ਸਾਡੇ ਆਪਣੇ ਹੱਥ ਵੱਸ ਹੁੰਦਾ ਹੈ ਕਿ ਅਸੀਂ ਕਿਸੇ ਵੀ ਚੀਜ਼ ਦਾ ਰਿਐਕਸ਼ਨ ਆ ਰਿਹਾ ਆ ਜਿਹੜਾ ਉਹਨੂੰ ਇੱਕ ਪੋਜ਼ੀਟਿਵ ਟਰਮ 'ਚ ਲੈਣਾ ਆ ਜਾਂ ਇੱਕ ਨੈਗੇਟਿਵ ਟਰਮ ਵਿੱਚ ਲੈਣਾ ਆ। ਰਿਜੈਕਸ਼ਨ ਆਉਣ ਤੋਂ ਬਾਅਦ ਤੁਸੀਂ ਥੱਕ ਹਾਰ ਕੇ, ਫੇਲੀਅਰ ਤੋਂ ਬਾਅਦ ਥੱਕ ਹਾਰ ਕੇ ਬਹਿ ਵੀ ਸਕਦੇ ਹੋ, ਪਰ ਤੁਸੀਂ ਬਹਿਣਾ ਆ ਜਾਂ ਅੱਗੇ ਵਧਣਾ ਆ, ਉਸਨੂੰ ਇੰਪਰੂਵ ਕਰਨਾ ਆ, ਇਹ ਤੁਹਾਡੀ ਆਪਣੀ ਚੋਇਸ ਹੁੰਦੀ ਆ। ਇਸ ਲਈ ਜੇ ਤੁਸੀਂ ਅੱਜ ਮਿਹਨਤ ਕਰ ਰਹੇ ਹੋ ਅਤੇ ਤੁਹਾਨੂੰ ਨਤੀਜਾ ਨਹੀਂ ਮਿਲ ਰਿਹਾ ਤਾਂ ਕਹਿੰਦੇ ਘਬਰਾਓ ਨਾ, ਹੋ ਸਕਦਾ ਹੈ ਹਲੇ ਜੜ੍ਹਾਂ ਮਜ਼ਬੂਤ ਹੋ ਰਹੀਆਂ ਹੋਣ, ਇੱਕ ਦਿਨ ਤੁਹਾਡੀ ਗਰੋਥ ਵੀ ਲੋਕਾਂ ਨੂੰ ਹੈਰਾਨ ਕਰ ਦੇਵੇਗੀ। ਕਿਸੇ ਵੀ ਜਦੋਂ ਅਸੀਂ ਮੰਜ਼ਿਲ 'ਤੇ ਪਹੁੰਚਣਾ ਹੁੰਦਾ ਜਾਂ ਅਸੀਂ ਕੋਈ ਬਿਲਡਿੰਗ ਖੜ੍ਹੀ ਕਰਦੇ ਹਾਂ ਤਾਂ ਹਮੇਸ਼ਾ ਅਸੀਂ ਉਹਦੀ ਨਿਉਂ, ਉਹਦੀ ਜੜ੍ਹ ਨੂੰ ਮਜ਼ਬੂਤ ਰੱਖਦੇ ਹਾਂ। ਜਿੰਨਾ ਵੱਡਾ ਦਰੱਖਤ ਜਾਂ ਜਿੰਨਾ ਵਿਸ਼ਾਲ ਦਰੱਖਤ ਹੁੰਦਾ ਉਹਦੀਆਂ ਜੜ੍ਹਾਂ ਉਨੀਆਂ ਹੀ ਮਜ਼ਬੂਤ ਹੁੰਦੀਆਂ ਨੇ। ਕਈ ਵਾਰ ਸਾਨੂੰ ਲੱਗਦਾ ਹੁੰਦਾ ਕਿ ਅਸੀਂ ਇਸ ਚੀਜ਼ ਨੂੰ ਡਿਜ਼ਰਵ ਕਰਦੇ ਸੀ, ਪਰ ਉਹ ਸਾਨੂੰ ਮਿਲਦੀ ਨਹੀਂ ਕਿਉਂਕਿ ਕੁਦਰਤ ਨੂੰ ਪਤਾ ਹੁੰਦਾ ਕਿ ਸਾਡੀਆਂ ਜਿਹੜੀਆਂ ਜੜ੍ਹਾਂ ਨੇ ਜਾਂ ਅਸੀਂ ਹਲੇ ਪੂਰੀ ਤਰ੍ਹਾਂ ਗਰਾਊਂਡਡ ਨਹੀਂ ਹੈਗੇ। ਤਾਂ ਅੱਜ ਦੀ ਕਹਾਣੀ ਤੋਂ ਸਾਨੂੰ ਕੀ ਸਿੱਖਣ ਨੂੰ ਮਿਲਦਾ ਹੈ ਕਿ ਕਾਮਯਾਬੀ ਉਹਨਾਂ ਨੂੰ ਨਹੀਂ ਮਿਲਦੀ ਜੋ ਰਾਹ ਵਿੱਚੋਂ ਮੁੜ ਜਾਂਦੇ ਨੇ। ਕਾਮਯਾਬੀ ਉਹਨਾਂ ਨੂੰ ਨਹੀਂ ਮਿਲਦੀ ਜੋ ਰਾਹ ਵਿੱਚੋਂ ਮੁੜ ਜਾਂਦੇ ਨੇ। ਕਾਮਯਾਬੀ ਉਹਨਾਂ ਨੂੰ ਮਿਲਦੀ ਹੈ ਜੋ ਰੁਕਦੇ ਨਹੀਂ, ਥੱਕਦੇ ਨਹੀਂ ਅਤੇ ਕਦੇ ਹਾਰ ਨਹੀਂ ਮੰਨਦੇ। ਇਸ ਲਈ ਆਪਣੇ ਸੁਪਨਿਆਂ ਨੂੰ ਪਾਣੀ ਦਿੰਦੇ ਰਹੋ, ਆਪਣੀ ਮਿਹਨਤ ਜਾਰੀ ਰੱਖੋ, ਸਮਾਂ ਤੁਹਾਡਾ ਇੱਕ ਨਾ ਇੱਕ ਦਿਨ ਜ਼ਰੂਰ ਆਵੇਗਾ। ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ ਅਤੇ ਫਿਰ ਵਾਪਸ ਆਉਂਦੇ ਹਾਂ ਸਟੂਡੀਓ ਦੇ ਵਿੱਚ।

ਸੁਣਾਉਂਦੇ ਹਾਂ ਤੁਹਾਨੂੰ ਇੱਕ ਸ਼ਾਇਰੀ, ਬਸ਼ੀਰ ਬਦਰ ਹੁਨਾਂ ਦੀ ਇੱਕ ਸ਼ਾਇਰੀ ਆ। ਉਹ ਲਿਖਦੇ ਨੇ, ਚੱਲ ਮੁਸਾਫਿਰ ਬੱਤੀਆਂ ਜਲਨੇ ਲੱਗੀ, ਆਸਮਾਨੀ ਘੰਟੀਆਂ ਵੱਜਣੇ ਲੱਗੀ, ਖਿਲ ਰਹਾ ਹੈ ਸ਼ਾਮ ਕਾ ਕਾਲਾ ਗੁਲਾਬ, ਜਰਦ ਸੂਖੀ ਪੱਤੀਆਂ ਝੜਨੇ ਲੱਗੀ, ਸੁਰਖ ਦਾਨੀ ਸਬਜ ਨੀਲੀ ਦੂਹ ਦੀਆਂ, ਸ਼ਾਮ ਆਈ ਬੱਤੀਆਂ ਜਲਨੇ ਲੱਗੀ, ਦਿਨ ਕੇ ਸਾਰੇ ਕੱਪੜੇ ਢੀਲੇ ਹੋ ਗਏ, ਰਾਤ ਕੀ ਸਭ ਚੋਲੀਆਂ ਕਸਨੇ ਲੱਗੀ, ਰਾਤ ਏਕ ਤਲਾਬ ਕੇ ਆਈਨੇ ਮੇਂ ਜਿਲ ਮਿਲਾਤੀ ਕਸ਼ਤੀਆਂ ਚਲਨੇ ਲੱਗੀ, ਡੂਬ ਜਾਏਂਗੀ ਸਭੀ ਦਰਿਆ ਪਹਾੜ ਚਾਂਦਨੀ ਕੀ ਨਦੀਆਂ ਚੜ੍ਹਨੇ ਲੱਗੀ, ਬੰਦ ਕਰ ਲੋ ਦਰ ਦਰੀਚੇ ਖਿੜਕੀਆਂ, ਬੰਦ ਕਰ ਲੋ ਦਰ ਦਰੀਚੇ ਖਿੜਕੀਆਂ, ਫਿਰ ਹਵਾ ਮੇਂ ਸੀਟੀਆਂ ਵੱਜਣੇ ਲੱਗੀ, ਜਾਮਨੋ ਕੇ ਬਾਗ ਪਰ ਛਾਈ ਘਟਾ, ਜਾਮਨੋ ਕੇ ਬਾਗ ਪਰ ਛਾਈ ਘਟਾ, ਉਦੀ ਉਦੀ ਲੜਕੀਆਂ ਹੱਸਣੇ ਲੱਗੀ, ਸ਼ਾਖ ਵੀ ਕਮਜ਼ੋਰ ਸ਼ਾਇਦ ਇਸ ਲੀਏ, ਸ਼ਾਖ ਵੀ ਕਮਜ਼ੋਰ ਸ਼ਾਇਦ ਇਸ ਲੀਏ, ਪੱਤੀਓ ਪਰ ਪੱਤੀਆਂ ਮਰਨੇ ਲੱਗੀ, ਰਾਤ ਕੀ ਤਨਹਾਈਓ ਕੋ ਸੋਚ ਕਰ, ਰਾਤ ਕੀ ਤਨਹਾਈਓ ਕੋ ਸੋਚ ਕਰ, ਚਾਏ ਕੀ ਦੋ ਪਿਆਲੀਆਂ ਹੱਸਣੇ ਲੱਗੀ, ਦੌੜਤੇ ਹੈ ਫੂਲ ਬਸਰ ਤੋਂ ਕੋ ਦਬਾਏ, ਦੌੜਤੇ ਹੈ ਫੂਲ ਬਸਰ ਤੋਂ ਕੋ ਦਬਾਏ, ਪਾਂਵ ਪਰ ਪਾਂਵ ਤਿਲਿਆਂ ਨੇ ਚੱਲਣੇ ਲੱਗੀ। ਇਹ ਸੀ ਅੱਜ ਦੀ ਇੱਕ ਪਿਆਰੀ ਜਿਹੀ ਸ਼ਾਇਰੀ। ਸੁਣਦੇ ਗੀਤ ਅਤੇ ਫਿਰ ਵਾਪਸ ਆਉਣੇ ਆ ਸਟੂਡੀਓ ਦੇ ਵਿੱਚ ਅਤੇ ਕਰਾਂਗੇ ਕੁਝ ਅਗਲੀਆਂ ਗੱਲਾਂ ਬਾਤਾਂ।

0: ਵਿਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ 88.9 ਵਿਨ ਐਫ ਐਮ ਤੇ ਸਟੂਡੀਓ ਵਿੱਚ ਸਾਡੇ ਨਾਲ ਆ ਗਏ ਨੇ ਹੁਣ ਸ਼ਮਾ ਜੀ ਅਤੇ ਅਸੀਂ ਕਰਾਂਗੇ ਕੁਝ ਅੱਜ ਦੀਆਂ ਲੇਟੈਸਟ ਨਿਊਜ਼ ਤੁਹਾਡੇ ਨਾਲ ਡਿਸਕਸ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਹੁਣ ਤੱਕ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋਵੋਗੇ ਗਾਣਿਆਂ ਦੇ ਨਾਲ, ਗੱਲਾਂ ਦੇ ਨਾਲ ਅਤੇ ਸਵੇਰੇ ਸਵੇਰੇ ਜਿਹੜੇ ਅਸੀਂ ਸੋਹਣੇ ਸੋਹਣੇ ਸ਼ਬਦ ਲਾਏ ਸੀ। ਵੈਲਕਮ ਸ਼ਮਾ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ, ਸਤਿ ਸ਼੍ਰੀ ਅਕਾਲ ਤੈਨੂੰ ਅਤੇ ਸਰੋਤਿਆਂ ਨੂੰ ਵੀ ਬਹੁਤ ਪਿਆਰ ਭਰੀ ਨਿੱਕੀ ਸਤਿ ਸ਼੍ਰੀ ਅਕਾਲ। ਅਤੇ ਸਵੇਰ ਤੋਂ ਤੁਸੀਂ ਪ੍ਰੋਗਰਾਮ ਸੁਣ ਰਹੇ ਸੀ ਤੈਨੂੰ ਨਾਲ, ਮੈਂ ਵੀ ਇੰਜੋਏ ਕਰ ਰਹੀ ਸੀਗੀ ਪ੍ਰੋਗਰਾਮ ਘਰ ਵਿੱਚ, ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਸਾਂਝ ਬਣਾਈ ਰੱਖੋਗੇ। ਪ੍ਰੋਗਰਾਮ ਅਸੀਂ 12 ਵਜੇ ਤੱਕ ਤੁਹਾਡੀ ਸਾਡੀ ਸਾਂਝ ਰਹੇਗੀ ਅਤੇ ਕੁਛ ਹੋਰ ਗੀਤਾਂ ਦੇ ਨਾਲ ਅਤੇ ਕੁਛ ਖਬਰਾਂ ਦੇ ਨਾਲ ਇਸ ਪ੍ਰੋਗਰਾਮ ਨੂੰ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ। ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ, ਗੀਤ ਤੋਂ ਬਾਅਦ ਆ ਕੇ ਫਿਰ ਤੁਹਾਡੇ ਨਾਲ ਖਬਰਾਂ ਦੀ ਸਾਂਝ ਪਾਵਾਂਗੇ।

0: वापस आ गया स्टूडियो दे विच ते तुसी सुन रहे हो सांझी आवाज रेडियो दा प्रोग्राम सत श्री अकाल मेलबर्न शमा एंड तनु दे नाल लैके चलदे हां तुहानूं प्रोग्राम दे अगले पड़ाव ते जिथे असीं तुहाडे नाल खबरां सांझियां करदे हुंदे हां दुनिया दे किसे कोने ते की चल रहा खबरां जाणदे हां असीं वी तुहाडे नाल ते तुसीं वी सुणो साडे नाल पर सब तो पहली असीं खबर जिहड़ी कवर करांगे ओह जिहड़ा साडा ईवेंट होया आ तियां वेस्ट दियां शुरुआत असीं ओहदे तों करांगे ਕਿਵੇਂ ਰਿਹਾ ਮੈਮ ਈਵੈਂਟ ਫਿਰ
1: ਹਾਂਜੀ ਈਵੈਂਟ ਬਹੁਤ ਵਧੀਆ ਰਿਹਾ ਔਰ ਮੈਨੂੰ ਲੱਗਦਾ ਕਿ ਤੁਸੀਂ ਫਸਟ ਟਾਈਮ ਅਟੈਂਡ ਕੀਤਾ
0: ਨਹੀਂ ਮੇਰਾ ਸੈਕਿੰਡ ਟਾਈਮ ਸੀ ਪਾਰਟਿਸਿਪੈਂਟ ਮੈਂ ਫਸਟ ਟਾਈਮ
1: ਹਾਂਜੀ ਐਜ਼ ਅ ਪਾਰਟਿਸਿਪੈਂਟ ਮਤਲਬ ਕਿ ਤੁਹਾਨੂੰ ਅਸੀਂ ਪੁੱਛਾਂਗੇ ਕਿ ਤੁਹਾਡਾ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਸੀ ਫਿਰ ਔਰਗੇਨਾਈਜ਼ਰ ਮੈਂ ਤੁਹਾਨੂੰ ਦੱਸਾਂਗੀ ਕਿ ਸਾਡਾ ਕਿਸ ਤਰ੍ਹਾਂ ਦਾ ਈਵੈਂਟ ਰਿਹਾ
0: ਐਜ਼ ਅ ਪਾਰਟੀਸੀਪੈਂਟ ਤਾਂ ਓਨੈਸਟਲੀ ਮੈਂ ਵੀ ਜਿਵੇਂ ਲੋਕਾਂ ਦਾ ਫੀਡਬੈਕ ਮਿਲਦਾ ਆ ਤੁਸੀਂ ਸਟੇਜ ਤੇ ਜਾਂਦੇ ਹੋ ਤਾਂ ਯੂਨੀਵਰਸਿਟੀ ਦੇ ਜਿਹੜੇ ਤੁਹਾਡੇ ਦਿਨ ਨੇ ਯੂਥ ਫੈਸਟੀਵਲ ਵਾਲੇ ਉਹ ਤੁਹਾਡੇ ਦਿਮਾਗ 'ਚ ਘੁੰਮਣ ਲੱਗ ਜਾਂਦੇ ਨੇ ਉਹੀ ਜਦੋਂ ਤੁਸੀਂ ਆਪਣੇ ਬਿਜ਼ੀ ਸਕੈਜੂਲ 'ਚੋਂ ਟਾਈਮ ਕੱਢ ਕੇ ਪ੍ਰੈਕਟਿਸਿਸ ਤੇ ਜਾਂਦੇ ਹੋ ਅਤੇ ਜਿਹੜਾ ਤੁਹਾਡਾ ਪ੍ਰੈਕਟਿਸਿਸ ਤੇ ਫਨ ਹੁੰਦਾ ਆ ਚਾਹ ਪੀਂਦੇ ਹੋ ਤੁਸੀਂ ਟ੍ਰੀਟਸ ਲੈਂਦੇ ਹੋ ਵੀ ਤੁਹਾਡੀ ਡਾਇਟਿੰਗ ਕਿੱਧਰ ਹੀ ਚਲੀ ਜਾਂਦੀ ਆ ਅਤੇ ਉਦੋਂ ਤੁਸੀਂ ਭੁੱਲ ਵੀ ਜਾਂਦੇ ਹੁੰਦੇ ਹੋ ਤੁਹਾਨੂੰ ਐਵੇਂ ਹੁੰਦਾ ਕਿ ਪੂਰੇ ਇੰਜੋਏ ਕਰਨਾ ਇਹਨਾਂ ਮੂਵਮੈਂਟਸ ਨੂੰ ਅਸੀਂ ਆਪਣੇ ਮਨ 'ਚ ਵਸਾਉਣਾ ਆ ਅਤੇ ਫਿਰ ਉਸ ਤੋਂ ਬਾਅਦ ਉਹ ਦਿਨ ਆਉਂਦਾ ਜਿੱਦਣ ਤੁਸੀਂ ਸਟੇਜ 'ਤੇ ਜਾਣਾ ਹੁੰਦਾ ਸਟੇਜ ਜਿਹੜੇ ਲੋਕ ਮੈਨੂੰ ਲੱਗਦਾ ਵੀ ਸਟੇਜ 'ਤੇ ਜਾਂਦੇ ਨੇ ਉਹਨਾਂ ਨੂੰ ਹਮੇਸ਼ਾ ਇਹ ਚਾਅ ਰਹਿੰਦਾ ਵੀ ਕਦੋਂ ਉਹਨਾਂ ਨੂੰ ਮੌਕਾ ਮਿਲੇਗਾ ਕਿ ਉਹ ਸਟੇਜ 'ਤੇ ਜਾ ਕੇ ਆਪਦੇ ਮਨ ਦੇ ਚਾਵਾਂ ਨੂੰ ਫੇਰ ਤੋਂ ਹਰਾ ਭਰਾ ਕਰ ਸਕਦੇ ਨੇ
1: ਬਿਲਕੁਲ ਮਤਲਬ ਕਿ ਆਰਟਿਸਟ ਹਮੇਸ਼ਾ ਸਟੇਜ ਪਾਲਦਾ ਰਹਿੰਦਾ
0: ਜੀ ਅਤੇ ਜਿੱਦਾਂ ਜਦੋਂ ਮੈਂ ਯੂਨੀਵਰਸਿਟੀ 'ਚ ਹੁੰਦੀ ਸੀ ਤਾਂ ਮੈਨੂੰ ਹਮੇਸ਼ਾ ਇਹ ਹੁੰਦਾ ਸੀਗਾ ਕਿ ਵੀ ਮੈਂ ਨਾ ਇਮੋਸ਼ਨਸ ਤੋਂ ਦੂਰ ਰਹਾਂ ਕਿ ਮੇਰੇ ਫੇਸ 'ਤੇ ਜ਼ਿਆਦਾ ਆਉਂਦੇ ਨਹੀਂ ਵੀ ਮੈਂ ਹੱਸਦੀ ਜਿਹੀ ਰਹਿੰਦੀ ਹਾਂ ਅਤੇ ਵੀ ਜਦੋਂ ਅਸੀਂ ਯੂਨੀਵਰਸਿਟੀ 'ਚ ਕਰਦੇ ਹੁੰਦੇ ਸੀ ਤਾਂ ਮੇਰੇ ਹਮੇਸ਼ਾ ਨਾ ਇੱਕ ਛੋਟਾ ਜਿਹਾ ਐਕਟ ਕਰਨਾ ਹੁੰਦਾ ਸੀ ਜੇ ਉਹਦੇ 'ਚ ਕੁਛ ਇਮੋਸ਼ਨਸ ਜਾਂ ਗੁੱਸਾ ਦਿਖਾਉਣਾ ਹੁੰਦਾ ਸੀ ਤਾਂ ਮੇਰੇ ਹਮੇਸ਼ਾ ਇੰਨੀਆਂ ਗਾਲਾਂ ਪੈਂਦੀਆਂ ਹੁੰਦੀਆਂ ਸੀ ਵੀ ਤੇਰੇ ਐਕਸਪ੍ਰੈਸ਼ਨਸ ਨਹੀਂ ਆਉਂਦੇ ਤਾਂ ਮੈਂ ਹਮੇਸ਼ਾ ਐਂ ਕਹਿੰਦੀ ਹੁੰਦੀ ਸੀ ਵੀ ਤੁਸੀਂ ਲਾਸਟ ਡੇ ਵਾਲੇ ਦਿਨ ਦੇਖਿਓ ਮੈਂ ਉੱਦਣ ਹੀ ਲੈ ਕੇ ਆਊਂਗੀ ਅਤੇ ਇਸ ਵਾਰ ਜਿਹੜਾ ਅਸੀਂ ਪਲੇ ਕੀਤਾ ਉਹ ਪੂਰਾ ਇਮੋਸ਼ਨਲ ਸੀਗਾ ਅਤੇ ਮੈਨੂੰ ਐਵੇਂ ਲੱਗ ਰਿਹਾ ਸੀਗਾ ਕਿ ਮੇਰੇ ਅੰਦਰ ਜਿਵੇਂ ਤੁਸੀਂ ਪ੍ਰੈਕਟਿਸ ਕਰਦੇ ਹੋ ਤਾਂ ਤੁਹਾਨੂੰ ਤੁਸੀਂ ਐਕਟ ਕਰਨ ਲੱਗ ਜਾਂਦੇ ਹੋ ਉਸ ਚੀਜ਼ ਦਾ ਤਾਂ ਲਾਸਟ ਡੇ 'ਤੇ ਤੁਹਾਨੂੰ ਐਂ ਲੱਗਦਾ ਵੀ ਕੀ ਮੇਰੇ ਅੰਦਰ ਉਹ ਐਕਸਪ੍ਰੈਸ਼ਨਸ ਆ ਜਾਣਗੇ ਪਰ ਮੈਨੂੰ ਲੱਗਦਾ ਹੁੰਦਾ ਵੀ ਜਦੋਂ ਤੁਸੀਂ ਸਟੇਜ 'ਤੇ ਹੁੰਦੇ ਹੋ ਤੁਹਾਨੂੰ ਪਤਾ ਨਹੀਂ ਲੱਗਦਾ ਸਟੇਜ ਤੁਹਾਡੇ ਅੰਦਰੋਂ ਕੀ ਕੁਛ ਕੱਢ ਦਿੰਦੀ ਆ ਅਤੇ ਜਦੋਂ ਅਸੀਂ ਬਾਅਦ ਵਿੱਚ ਵੀ ਆਪਣੇ ਪਲੇ ਨੂੰ ਡਿਸਕਸ ਕੀਤਾ ਤਾਂ ਅਸੀਂ ਲਿਟਰਲੀ ਸਾਰੇ ਰੋ ਹੀ ਰਹੇ ਸੀ ਸਟੇਜ ਦੇ ਉੱਤੇ ਵੀ ਅਤੇ ਬੈਕ ਸਟੇਜ ਵੀ
1: ਹਾਂ ਮੈਂ ਕਿਉਂਕਿ ਸਾਈਡ ਤੋਂ ਦੇਖਿਆ ਜੀ ਅਤੇ ਮੈਨੂੰ ਨਹੀਂ ਇੰਨਾ ਪਤਾ ਲੱਗਾ ਬਟ ਜਿਹੜੇ ਮੈਂ ਫੀਡਬੈਕ ਸੁਣੀ ਆ ਹੈ ਨਾ ਉਹ ਇਹ ਸੀਗਾ ਕਿ ਇੰਨਾ ਕੁ ਇਮੋਸ਼ਨਲ ਸੀਗਾ ਔਰ ਤੁਹਾਨੂੰ ਜਿਸ ਤਰ੍ਹਾਂ ਮੈਂ ਪਹਿਲਾਂ ਪ੍ਰੈਕਟਿਸਿਸ ਦੇ ਵਿੱਚ ਦੇਖਦੀ ਸੀਗੀ ਕਿ ਉਹਦੇ ਨਾਲੋਂ ਟੋਟਲੀ ਡਿਫਰੈਂਟ ਵੀ ਬਹੁਤ ਵਧੀਆ ਤੁਸੀਂ ਪਰਫੋਰਮ ਕੀਤਾ ਅਤੇ ਜਿਹੜੇ ਮਤਲਬ ਕਿ ਤੁਹਾਨੂੰ ਵੇਖ ਰਹੇ ਸੀਗੇ ਤੁਹਾਡੇ ਆਪਣੇ ਜਿਹੜੇ ਟੀਮ ਮੈਂਬਰ ਸੀਗੇ ਉਹ ਮਤਲਬ ਕਿ ਲਿਟਰਲੀ ਕਲਿਸਟਰਨ ਦੀ ਲੋੜ ਨਹੀਂ ਸੀ ਕਿਸੇ ਨੂੰ ਹੈਗੀ
0: ਜੀ ਅਤੇ ਜਿੰਨਾ ਮਤਲਬ ਜਿਵੇਂ ਓਬਵੀਅਸ ਉਹ ਕੁੜੀਆਂ ਦਾ ਇਮੋਸ਼ਨਲ ਪਲੇ ਸੀਗਾ ਵੀ ਜਿਨ੍ਹਾਂ ਦੇ ਆਪਣੇ ਡੋਟਰਸ ਸੀ ਤਾਂ ਜਿਹੜੇ ਮੇਰੇ ਜਾਣ ਪਛਾਣ ਦੇ ਸੀ ਤਾਂ ਉਹ ਮੈਨੂੰ ਐਵੇਂ ਕਹਿ ਜਾਣ ਤੂੰ ਕਦੇ ਇਹੋ ਜਿਹਾ ਪਲੇ ਕੀਤਾ ਸਾਨੂੰ ਤਾਂ ਆਪਦੀਆਂ ਕੁੜੀਆਂ ਦਾ ਫਿਕਰ ਪੈ ਗਿਆ ਵੀ ਅਸੀਂ ਵੀ ਦੋ ਦੋ ਤੋਰਨੀਆਂ
1: ਬਿਲਕੁਲ ਮਤਲਬ ਕਿ ਨਾ ਉਹ ਪਲੇ ਦਾ ਜੋ ਥੀਮ ਸੀ
0: ਹਾਂਜੀ
1: ਇਹੀ ਸੀਗਾ ਅਤੇ ਇਹ ਬਹੁਤ ਵਧੀਆ ਹੁੰਦਾ ਕਿ ਮਤਲਬ ਤੁਹਾਨੂੰ ਬਹੁਤ ਚੰਗਾ ਲੱਗਦਾ ਕਿ ਜਦੋਂ ਤੁਹਾਨੂੰ ਇਸ ਤਰ੍ਹਾਂ ਦੀ ਫੀਡਬੈਕ ਮਿਲਦੀ ਆ ਕਿ ਜਿਹੜਾ ਤੁਸੀਂ ਮੈਸੇਜ ਕਨਵੇ ਕਰਨਾ ਚਾਹੁੰਦੇ ਸੀਗੇ ਕਿ ਉਹ ਐਕਚੁਅਲ ਮੈਸੇਜ ਕਨਵੇ ਹੋ ਗਿਆ ਅਤੇ ਬਟ ਪਲੇ ਦੀ ਇੱਕ ਖੂਬਸੂਰਤੀ ਸੀਗੀ ਕਿ ਉਹ ਜਿਸ ਤਰ੍ਹਾਂ ਬਹੁਤ ਉਹਦਾ ਪਹਿਲਾਂ ਸੈਡ ਪਾਰਟ ਸੀਗਾ
0: ਅਤੇ
1: ਬਾਅਦ ਵਿੱਚ ਫਿਰ ਉਹਨੂੰ ਨਿਊਟਰਲਾਈਜ਼ ਕਰਨ ਵਾਸਤੇ ਮਤਲਬ ਕਿ ਹੈਪੀ ਐਂਡਿੰਗ ਉਹਦੀ ਹੋ ਗਈ ਬਟ ਜਿਹੜਾ ਮੈਸੇਜ ਸੀਗਾ ਉਹ ਹਾਲੇ ਵੀ ਜਿਹੜੇ ਨਹੀਂ ਸੀ ਉੱਥੇ ਹੈਗੇ ਕਿਉਂਕਿ ਫੀਮੇਲ ਓਨਲੀ ਇਵੈਂਟ ਸੀਗਾ ਅਤੇ ਮੈਸੇਜ ਇਹੀ ਸੀ ਕਿ ਆਪਣੀਆਂ ਲੜਕੀਆਂ ਹੁਣ ਤਾਂ ਚਲੋ ਬਹੁਤ ਫਰਕ ਪੈ ਗਿਆ ਅਤੇ ਕਿਸ ਤਰ੍ਹਾਂ ਆਪਣੇ ਚਾਵਾਂ ਜਾਂ ਆਪਣੇ ਮਨ ਦੀ ਜਿਹੜੀ ਉਹਨਾਂ ਦੀ ਖਾਹਿਸ਼ ਹੁੰਦੀ ਸੀ ਉਹਨੂੰ ਦੱਬ ਕੇ ਜਿਸ ਤਰ੍ਹਾਂ ਉਹ ਸਮਾਜ ਵਾਸਤੇ ਅਤੇ ਆਪਣੇ ਮਾਂ ਪਿਓ ਦੀ ਖਾਤਰ
0: ਜੀ
1: ਡੋਲੀ ਚੜ੍ਹ ਜਾਂਦੀਆਂ ਸੀ
0: ਜੀ ਅਤੇ ਕਹਿੰਦੇ ਵੀ ਬਹੁਤ ਸਾਰੇ ਜਿਹੜੇ ਜਿਨ੍ਹਾਂ ਜਿਨ੍ਹਾਂ ਨੇ ਵੀ ਪਾਰਟੀਸਿਪੇਟ ਕੀਤਾ ਹਰ ਕਿਸੇ ਨੇ ਮਿਹਨਤ ਕੀਤੀ ਹੋਈ ਸੀ ਅਤੇ ਹਰ ਕਿਸੇ ਦਾ ਐਕਟ ਡਾਂਸ ਭੰਗੜਾ ਗਿੱਧਾ ਸਭ ਕੁਛ ਬਹੁਤ ਵਧੀਆ ਸੀ ਪਰ ਜਿਹੜੀ ਚੀਜ਼ ਇੱਕ ਹੋਰ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਉਹ ਸੀਗੀ ਇੱਕ ਜਿਹੜੇ ਸਾਡੇ ਆਰਗੇਨਾਈਜ਼ਰਸ ਦੀ ਪਰਫਾਰਮੈਂਸ ਅਤੇ ਦੂਜੀ ਜਿਹੜੀ ਅਸੀਂ ਉਹਨਾਂ ਦੀ ਕਰਦੇ ਹੁੰਦੇ ਹਾਂ ਕਿ 60 ਪਲੱਸ ਵਾਲਿਆਂ ਦੀ ਪਰਫਾਰਮੈਂਸ ਉਹ ਹਮੇਸ਼ਾ ਹੀ ਦੋ ਚੀਜ਼ਾਂ ਜਿਹੜੀਆਂ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਨੇ ਤਾਂ ਤੁਸੀਂ ਆਪਣੀ ਪਰਫਾਰਮੈਂਸ ਬਾਰੇ ਦੱਸੋ ਮੈਮ
1: ਹਾਂਜੀ ਜਿਹੜੀ ਸਾਡੀ ਪਰਫਾਰਮੈਂਸ ਸੀਗੀ ਉਹਦੇ ਬਾਰੇ ਦੱਸਦੀ ਹਾਂ ਕਿ ਬਿਹਾਈਂਡ ਦਾ ਸੀਨ ਥੋੜ੍ਹਾ ਜਿਹਾ ਹੈ ਨਾ ਜਦੋਂ ਤੁਸੀਂ ਕੋਈ ਇਵੈਂਟ ਔਰਗੇਨਾਈਜ਼ ਕਰ ਰਹੇ ਹੁੰਦੇ ਹੋ ਤਾਂ ਤੁਹਾਡੇ ਦਿਮਾਗ ਵਿੱਚ ਬਹੁਤ ਕੁਛ ਚੱਲ ਰਿਹਾ ਹੁੰਦਾ ਅਤੇ ਤੁਹਾਨੂੰ ਪ੍ਰਿਪੇਅਰ ਕਰਨ ਵਾਸਤੇ ਬਹੁਤ ਮਿਹਨਤ ਲਾਉਣੀ ਪੈਂਦੀ ਹੈ ਅਤੇ ਉਹਦੇ ਵਿੱਚੋਂ ਪ੍ਰੈਕਟਿਸ ਵਾਸਤੇ ਟਾਈਮ ਕੱਢਣਾ
0: ਜੀ,
1: ਹੈਨਾ, ਕਿਉਂਕਿ ਕੋਈ ਸੌਂਗ ਉੱਥੇ ਭਾਵੇਂ 5 ਮਿੰਟ ਦਾ ਹੋਵੇ 8 ਮਿੰਟ ਦਾ ਹੋਵੇ, ਉਹਦੇ ਪਿੱਛੇ ਪ੍ਰੈਪਰੇਸ਼ਨ ਬਹੁਤ ਜ਼ਿਆਦਾ ਹੁੰਦੀ ਆ, ਹੈਨਾ, ਔਰ ਖਾਸ ਕਰਕੇ ਇਸ ਉਮਰ ਦੇ ਵਿੱਚ ਆ ਕੇ ਫਿਰ ਆਪਣੇ ਘਰ ਦੇ ਹੋਰ ਕੰਮਾਂ ਨੂੰ ਛੱਡ ਕੇ, ਤੇ ਅਸੀਂ ਬਹੁਤ ਵਾਰੀ ਇਹ ਮਤਲਬ ਕਿ ਐਟ ਦ ਟੋਸਿੰਗ ਪੁਆਇੰਟ ਪਹੁੰਚ ਜਾਂਦੇ ਸੀਗੇ ਕਿ ਪਰਫਾਰਮੈਂਸ ਜਿਹੜੀ ਆ ਉਹ ਆਰਗੇਨਾਈਜ਼ਰ ਦੀ ਹੋਵੇ ਜਾਂ ਨਾ ਹੋਵੇ
0: ਜੀ,
1: ਕਿਉਂਕਿ ਸਮਾਂ ਨਹੀਂ ਸੀ ਮਿਲ ਰਿਹਾ ਪ੍ਰੈਕਟਿਸ ਵਾਸਤੇ
0: ਜੀ,
1: ਤੇ ਫਿਰ ਇਹ ਹੁੰਦਾ ਹੈ ਕਿ ਜੇ ਹੁਣ ਤੁਸੀਂ ਕਰਨੀ ਹੈ ਪਰਫਾਰਮੈਂਸ ਤੇ ਫਿਰ ਜਿੱਥੇ ਬਾਕੀ ਦੇ ਪਾਰਟੀਸਪੈਂਟਸ ਨੇ ਉਹਨਾਂ ਦੇ ਨਾਲ ਤੁਸੀਂ ਕੰਪੀਟ ਕਰ ਰਹੇ ਹੋ
0: ਜੀ,
1: ਕਿਉਂਕਿ ਤੁਹਾਡੀ ਐਕਸਪੈਕਟੇਸ਼ਨ ਦੂਸਰੇ ਪਾਰਟੀਸਪੈਂਟਸ ਵੱਲੋਂ ਬਹੁਤ ਹਾਈ ਹੁੰਦੀ ਆ, ਹੈ, ਅਸੀਂ ਇਸ ਤਰ੍ਹਾਂ ਨਹੀਂ ਕਰਦੇ ਕਿ ਤੁਸੀਂ ਮਤਲਬ ਵੀ ਆਪਣੀ ਪਰਫਾਰਮੈਂਸ ਤਿਆਰ ਕਰਵਾ ਕੇ ਲੈ ਆਓ ਤੇ ਅਸੀਂ ਤੁਹਾਨੂੰ ਉਸ ਦਿਨ ਪਰਫਾਰਮ ਕਰਵਾ ਦਾਂਗੇ
0: ਜੀ,
1: ਅਸੀਂ ਹਰ ਇੱਕ ਪਰਫਾਰਮੈਂਸ ਜਿਹੜੀ ਆ ਉਹਨੂੰ ਪਹਿਲਾਂ ਜਾ ਕੇ ਆਪ ਵੇਖਦੇ ਹਾਂ, ਹੈ, ਉਹਨੂੰ ਪਾਸ ਕਰਦੇ ਹਾਂ ਵੀ ਹਾਂ ਇਸ ਸਟੇਜ 'ਤੇ ਜਾਣ ਵਾਸਤੇ ਹੈ ਜਾਂ ਨਹੀਂ ਹੈਗੀ, ਹੈ ਨਾ, ਅਤੇ ਜਦੋਂ ਅਸੀਂ ਇਸ ਤਰ੍ਹਾਂ ਕਰਦੇ ਹਾਂ ਤਾਂ ਸਾਡੇ ਦਿਮਾਗ ਵਿੱਚ ਇਹ ਕਿਤੇ ਚੱਲ ਰਿਹਾ ਹੁੰਦਾ ਕਿ ਸਾਡੀ ਪਰਫਾਰਮੈਂਸ ਇੰਨੀ ਕੁ ਜ਼ਰੂਰ ਹੋਣੀ ਚਾਹੀਦੀ ਆ ਕਿ ਅਸੀਂ ਉਹਨਾਂ ਦੇ ਸਟੈਂਡਰਡ 'ਤੇ ਠੀਕ ਬੈਠ ਸਕੀਏ
0: ਜੀ।
1: ਮੈਂ ਇਹ ਨਹੀਂ ਕਹਿੰਦੀ ਕਿ ਸਾਡੀ ਬੈਸਟ ਸੀ, ਸਾਡੇ ਤੋਂ ਬਹੁਤ ਵਧੀਆ ਪਰਫਾਰਮੈਂਸਿਸ ਸੀਗੀਆਂ, ਲੜਕੀਆਂ ਨੇ ਬਹੁਤ ਵਧੀਆ ਪਰਫਾਰਮ ਕੀਤਾ, ਮਤਲਬ ਭੰਗੜੇ ਵਾਲੀਆਂ, ਗਿੱਧੇ ਵਾਲੀਆਂ, ਸਟੇਜ ਵਾਸ ਜਸਟ ਬਰਨਿੰਗ, ਮਤਲਬ ਕਿ, ਹੈ ਨਾ, ਜਦੋਂ ਉਹ ਆਈਆਂ ਤੇ ਇੰਨਾ ਕੁ ਜ਼ਿਆਦਾ ਮਤਲਬ ਕਿ ਉੱਥੇ ਆਡੀਅੰਸ ਦੇ ਵਿੱਚ ਮੈਂ ਦੇਖਿਆ ਕਿ ਇੰਨੀ ਹੂਟਿੰਗ ਚੱਲ ਰਹੀ ਸੀ, ਇੰਨਾ ਉਹ ਇੰਜੋਏ ਕਰ ਰਹੇ ਸੀ, ਔਰ ਸਾਈਡ 'ਤੇ ਖੜੇ ਹੋ ਕੇ ਜਦੋਂ ਵੇਖ ਰਹੇ ਸੀਗੇ ਕਿ ਲੜਕੀਆਂ ਦੀ ਐਨਰਜੀ
0: ਜੀ
1: ਮਤਲਬ ਬਹੁਤ ਜ਼ਿਆਦਾ ਸੀ, ਬਟ ਸਾਨੂੰ ਕਿਤੇ ਨਾ ਕਿਤੇ ਹੁਣ ਤੁਹਾਡੇ ਮੂੰਹੋਂ ਸੁਣ ਕੇ ਚੰਗਾ ਲੱਗ ਰਿਹਾ ਕਿ ਚਲੋ ਸਾਡੀ ਪਰਫਾਰਮੈਂਸ ਵੀ ਕਿਤੇ ਨਾ ਕਿਤੇ ਮਤਲਬ ਕਿ ਉਸ ਸਟੈਂਡਰਡ ਦੀ ਹੈਗੀ ਸੀ।
0: ਨਹੀਂ ਤੇ ਸਾਰਿਆਂ ਨੂੰ ਉਸ ਪਰਫਾਰਮੈਂਸ ਦੀ ਵੇਟ ਹੁੰਦੀ ਆ ਵੀ ਜਿਹੜੇ ਆਰਗੇਨਾਈਜ਼ਰਸ ਨੇ ਉਹ ਕੀ ਲੈ ਕੇ ਆ ਰਹੇ ਨੇ ਇਸ ਦੌਰਾਨ, ਤਾਂ ਉਹ ਐਕਸਾਈਟਮੈਂਟ ਸਾਡੇ ਅੰਦਰ ਹਮੇਸ਼ਾ ਬਣੀ ਰਹਿੰਦੀ ਆ। ਇਹਨਾਂ ਚੀਜ਼ਾਂ ਤੋਂ ਇਲਾਵਾ ਜਿਹੜੀਆਂ ਇੱਥੋਂ ਦੇ ਬੱਚੇ ਬੋਰਨ ਬਰੋਟ ਅਪ ਨੇ ਜਦੋਂ ਉਹ ਸਟੇਜ ਤੇ ਆਉਂਦੇ ਨੇ ਆਪਣੇ ਕਲਚਰ ਨੂੰ ਰੀਪ੍ਰੈਜੈਂਟ ਕਰਦੇ ਨੇ ਤਾਂ ਤੁਹਾਨੂੰ ਦੇਖ ਕੇ ਕਿਤੇ ਨਾ ਕਿਤੇ ਪ੍ਰਾਊਡ ਵੀ ਫੀਲ ਹੁੰਦਾ ਹੈ ਕਿ ਇਹ ਆਪਣੀਆਂ ਰੂਟਸ ਦੇ ਨਾਲ ਕਨੈਕਟਡ ਨੇ।
1: ਹਾਂ, ਬਹੁਤ ਮੈਂ ਦੇਖੋ ਜਿਹੜੀਆਂ ਤੀਆਂ ਵੈਸਟ ਦੀਆਂ ਹੈ ਨਾ, ਇਹ ਕੋਈ ਕਮਰਸ਼ੀਅਲ ਆਰਗੇਨਾਈਜੇਸ਼ਨ ਨਹੀਂ ਹੈਗੀ, ਨੋਟ ਫੋਰ ਪ੍ਰੋਫਿਟ ਆ, ਔਰ ਇਹਦੇ ਤੋਂ ਕਿਉਂਕਿ ਅਸੀਂ ਜਸਟ ਮਤਲਬ ਕਿ 4 ਫੀਮੇਲਸ ਇਹਨੂੰ ਰਨ ਕਰਦੀਆਂ ਆ ਤੇ ਸਾਡੇ ਕੋਈ ਓਨੇ ਲਿੰਕਸ ਨਹੀਂ ਹੁੰਦੇ ਕਿ ਜਿਹੜਾ ਸਾਨੂੰ ਫਾਈਨੈਂਸ਼ੀਅਲੀ ਸਪੋਰਟ ਹੋਵੇ, ਹੈ ਨਾ, ਅਤੇ ਅਸੀਂ ਸਿਰਫ ਅਤੇ ਸਿਰਫ ਕਮਿਊਨਿਟੀ ਵਾਸਤੇ ਇਸ ਕਰਕੇ 16 ਸਾਲ ਕੰਪਲੀਟ ਕੀਤੇ ਆ ਕਿ ਅਸੀਂ ਇੱਥੋਂ ਦੇ ਬੱਚਿਆਂ ਨੂੰ ਆਪਣੇ ਕਲਚਰ ਦੇ ਨਾਲ ਜੋੜ ਕੇ ਰੱਖ ਸਕੀਏ, ਕਿਉਂਕਿ ਮੇਰੀ ਵੀ ਇੱਕ ਬੇਟੀ ਜਿਹਨਾਂ ਹੁਣ ਉੱਥੇ ਚਲੋ ਉਹ ਵਿਆਹੀ ਗਈ ਆ, ਬੱਚੇ ਨੇ ਉਹਦੇ ਅੱਗੋਂ, ਬਟ ਉਸ ਟਾਈਮ 'ਤੇ ਮੈਨੂੰ ਇਹੀ ਫੀਲਿੰਗ ਆਉਂਦੀ ਸੀ ਜਾਂ ਮੇਰੇ ਲਈ ਮੇਰੇ ਇਹੋ ਸੀਗਾ ਮਨ ਵਿੱਚ ਕਿ ਜੇ ਮੈਂ ਇਹਨੂੰ ਇਸ ਤਰ੍ਹਾਂ ਨਾ ਜੋੜਿਆ ਕਿਸੇ ਗਰੁੱਪ ਦੇ ਨਾਲ ਤੇ ਫਿਰ ਇਹਦੇ ਕੋਲ ਹੋਰ ਕੀ ਚੋਇਸ ਰਹਿਣੀ ਆ, ਫਿਰ ਇਹ ਕਲੱਬਾਂ ਪੱਬਾਂ 'ਚ ਜਾਏਗੀ, ਉੱਥੇ ਜਾ ਕੇ ਜਿਹੜਾ ਹਾਸਾ ਖੇਡਾ ਇਹਨੇ ਕਰਨਾ ਉਹ ਕਰੇਗੀ, ਹੈ ਨਾ, ਅਤੇ ਇਸ ਤਰ੍ਹਾਂ ਹੀ ਬਾਕੀ 3 ਟੀਮ ਮੈਂਬਰ ਨੇ ਜਿਹੜੇ ਉਹਨਾਂ ਦੀਆਂ ਵੀ ਬੇਟੀਆਂ ਨੇ
0: ਜੀ,
1: ਅਤੇ ਉਹ ਵੀ ਇਸੇ ਸੋਚ ਕਰਕੇ ਲੱਗੇ ਕਿ ਹਾਂ ਸਾਡੀਆਂ ਬੇਟੀਆਂ ਕਲਚਰ ਨਾਲ ਜੁੜਨ, ਅਤੇ ਉਸ ਤੋਂ ਬਾਅਦ ਫਿਰ ਕਮਿਊਨਿਟੀ ਦੀਆਂ ਬੇਟੀਆਂ ਜਿਹੜੀਆਂ, ਹੈ ਨਾ, ਤਾਂ ਕਿ ਕਿਉਂਕਿ ਦੇਖੋ ਇਹ ਨਾ ਜਵਾਨੀ ਦਾ ਜਾਂ ਆਪਣੇ ਏਜ ਜਿਹੜੀ ਹੁੰਦੀ ਆ ਅਰਾਊਂਡ 10 ਸਾਲ ਤੋਂ ਲੈ ਕੇ ਫਿਰ ਅੱਗੇ
0: 18
1: ਵੀ ਲਾ ਸਕਦੇ ਹੋ, ਫਿਰ ਉਸ ਤੋਂ ਵੱਡੇ ਵੀ, ਹੈ ਨਾ, ਕਿ ਇਹ ਜ਼ਰੂਰੀ ਹੁੰਦਾ ਹੱਸਣਾ ਖੇਡਣਾ, ਫਰੈਂਡਸ ਨੂੰ ਮਿਲਣਾ, ਹੈ ਨਾ, ਤੇ ਜਿਸ ਤਰ੍ਹਾਂ ਦਾ ਅਸੀਂ ਉਹਨਾਂ ਨੂੰ ਐਨਵਾਇਰਮੈਂਟ ਦੇਵਾਂਗੇ ਕਿ ਕਹਿੰਦੇ ਕਿ ਜੋ ਪਰੋਸ ਕੇ ਦੇਵੋਗੇ ਉਹੀ ਅਗਲਾ ਖਾਏਗਾ, ਹੈ ਨਾ, ਤੇ ਜੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਰੂਟਸ ਦੇ ਨਾਲ ਜੋੜ ਕੇ ਰੱਖਣਾ ਆ, ਆਪਣੀ ਕਮਿਊਨਿਟੀ ਦੇ ਨਾਲ ਆਪਣੇ ਕਲਚਰ ਨਾਲ ਜੋੜ ਕੇ ਰੱਖਣਾ, ਤੇ ਫਿਰ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ
0: ਜੀ। ਵੈਸੇ ਵੀ ਇਸ ਸਾਲ ਜਿਹੜੀਆਂ ਸਾਡੀਆਂ ਤੀਆਂ ਸੀ ਉਹ ਪੂਰੀ ਜਵਾਨੀ ਤੇ ਚੱਲ ਪਈਆਂ, 16 ਸਾਲ ਦੀਆਂ ਹੋ ਗਈਆਂ ਨੇ,
1: ਸਹੀ ਗੱਲ,
0: ਤੇ ਇਸ ਮੈਨੂੰ ਲੱਗਦਾ ਈਵੈਂਟ ਦੀ ਖਾਸੀਅਤ ਵੀ ਇਹੀ ਹੁੰਦੀ ਆ ਵੀ ਜਿੱਦਾਂ ਅਸੀਂ ਜਦੋਂ ਉਸ ਦਿਨ ਈਵੈਂਟ ਨੂੰ ਕਵਰ ਕਰ ਰਹੇ ਸੀਗੇ ਤਾਂ ਲੋਕਾਂ ਦੇ ਮੂੰਹੋਂ ਵੀ ਇਹੀ ਸੁਣਿਆ ਤੇ ਸਾਡਾ ਵੀ ਇਹੀ ਉਹ ਥੋਟ ਪੁਆਇੰਟ ਸੀਗਾ ਕਿ ਇਹ ਤੀਆਂ ਐਵੇਂ ਦੀਆਂ ਨੇ ਜਿੱਥੇ ਹਰ ਕਿਸੇ ਦੇ ਜਿਹੜੇ ਦੱਬੇ ਅਰਮਾਨ ਨੇ ਜਾਂ ਜੇ ਕਿਸੇ ਦਾ ਸਟੇਜ ਤੇ ਆਉਂਦਾ ਚਾਹ ਤਾਂ ਉਹ ਆਉਂਦਾ ਹੈ, ਵੀ ਕੋਈ ਸੈਲੀਬ੍ਰਿਟੀ ਨਹੀਂ ਬੁਲਾਇਆ ਜਾਂਦਾ, ਇੱਥੇ ਜਿਹੜੇ ਪਾਰਟੀਸੀਪੈਂਟਸ ਹੁੰਦੇ ਨੇ ਆਡੀਅੰਸ ਹੁੰਦੇ ਨੇ ਤੇ ਜਿਹੜੀ ਸਾਡੇ ਆਰਗੇਨਾਈਜ਼ਰਸ ਹੁੰਦੇ ਨੇ ਉਹਨਾਂ ਦੇ ਵਿੱਚ ਕੋਈ ਬਾਉਂਡਰੀਜ਼ ਨਹੀਂ ਹੁੰਦੀਆਂ ਜਾਂ ਕੋਈ ਸੈਲੀਬ੍ਰਿਟੀ ਸਪੈਸ਼ਲ ਨਹੀਂ ਬੁਲਾਉਂਦੇ, ਵੀ ਉਹ ਇੱਕ ਬਾਉਂਡਰੀ ਬਣ ਜਾਂਦੀ ਆ, ਸਾਰੇ ਇੱਕ ਹੀ ਹੁੰਦੇ ਨੇ।
1: ਹਾਂ ਬਿਲਕੁਲ, ਮਤਲਬ ਕਿ ਸਾਨੂੰ ਵੀ ਇਸ ਤਰ੍ਹਾਂ ਐਜ਼ ਆਰਗੇਨਾਈਜ਼ਰ ਸਾਨੂੰ ਬੜੀ ਖੁਸ਼ੀ ਹੁੰਦੀ ਆ ਕਿ ਜਦੋਂ ਅਸੀਂ ਆਡੀਅੰਸ ਦੇ ਵਿੱਚ ਜਾਂਦੇ ਹਾਂ ਤੇ ਅਸੀਂ ਉਹਨਾਂ ਦੇ ਨਾਲ ਕਨੈਕਟ ਕਰ ਪਾਉਂਦੇ ਹਾਂ
0: ਜੀ,
1: ਹੈ ਨਾ, ਤੇ ਸਾਨੂੰ ਲੱਗਦਾ ਹੁੰਦਾ ਕਿ ਉਹਨਾਂ ਨੂੰ ਬੜੀ ਖੁਸ਼ੀ ਹੋ ਰਹੀ ਹੁੰਦੀ ਆ। ਬੇਸ਼ੱਕ ਅਸੀਂ ਜਿਸ ਮਤਲਬ ਕਿ ਆਰਗੇਨਾਈਜ਼ ਕਰਦੇ ਹਾਂ, ਅਸੀਂ ਕਮਿਊਨਿਟੀ ਦਾ ਹਿੱਸਾ ਹਾਂ, ਅਸੀਂ ਕੋਈ ਸੈਲੀਬ੍ਰਿਟੀ ਨਹੀਂ ਹੈਗੇ, ਹੈ ਨਾ, ਬਟ ਉਹਨਾਂ ਨੂੰ ਚੰਗਾ ਲੱਗ ਰਿਹਾ ਹੁੰਦਾ ਤੇ ਸਾਨੂੰ ਵੀ ਬੜਾ ਚੰਗਾ ਲੱਗਦਾ ਹੁੰਦਾ ਸਾਡਾ ਉਹਨਾਂ ਦਾ ਇੱਕ ਕਨੈਕਸ਼ਨ ਆ ਤੇ ਸਾਨੂੰ ਲੱਗ ਰਿਹਾ ਹੁੰਦਾ ਕਿ ਛੋਟੇ ਛੋਟੇ ਬੱਚੇ ਜਦੋਂ ਵੇਖਦੇ ਆ ਉਹ ਨਾਲ ਆ ਕੇ ਫੋਟੋਜ਼ ਖਿਚਵਾਉਂਦੇ ਆ ਹਨਾ ਕਈ ਜਿਹੜੇ ਪੇਰੈਂਟਸ ਇੰਡੀਆ ਤੋਂ ਆਏ ਹੁੰਦੇ ਆ ਉਹ ਆ ਕੇ ਉਹਨਾਂ ਨੂੰ ਲੱਗਦਾ ਹੁੰਦਾ ਕਿ ਅੱਛਾ ਸਾਡਾ ਇੱਕ ਕਨੈਕਸ਼ਨ ਬਣ ਗਿਆ ਤੇ ਇਹੀ ਕਮਿਊਨਿਟੀ ਇਵੈਂਟ ਦੀ ਇਹੋ ਬਿਊਟੀ ਹੁੰਦੀ ਆ ਕਿ ਤੁਹਾਡੀ ਔਰ ਆਰਗੇਨਾਈਜ਼ਰਸ ਦੇ ਵਿੱਚ ਕੋਈ ਬਾਉਂਡਰੀਜ਼ ਨਾ ਹੋਣ ਤੁਸੀਂ ਆਪਣੇ ਮਨ ਦੀ ਗੱਲ ਕਹਿ ਸਕੋ ਉਹ ਤੁਹਾਨੂੰ ਕਹਿ ਸਕਣ
0: ਜੀ
1: ਹੈਨਾ ਸੋ ਇਹੀ ਇੱਕ ਮੈਨੂੰ ਲੱਗਦਾ ਕਿ ਕਮਿਊਨਿਟੀ ਇਵੈਂਟਸ ਇਸ ਤਰ੍ਹਾਂ ਦੇ ਹੀ ਹੋਣੇ ਚਾਹੀਦੇ ਆ ਔਰ ਠੀਕ ਹੈ ਜਿਹੜੇ ਮਤਲਬ ਕਿ ਦੇਖੋ ਸੈਲੀਬ੍ਰਿਟੀਜ਼ ਜੇ ਬਣੇ ਨੇ ਤੇ ਉਹਨਾਂ ਨੂੰ ਵੀ ਸਟੇਜਿਸ ਮਿਲਦੀਆਂ ਹੀ ਰਹਿਣੀਆਂ ਸਾਡੇ ਕਹਿਣ ਨਾਲ ਕੋਈ ਘਟਣੀਆਂ ਨਹੀਂ ਗੀਆਂ ਬਟ ਅਸੀਂ ਆਪਣੇ ਇਸ ਇਵੈਂਟ ਦੀ ਇਹ ਮਤਲਬ ਕਿ ਇੱਕ ਖਾਸੀਅਤ ਜਿਹੜੀ ਆ ਉਹ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ
0: ਜੀ ਤੇ ਜਿਵੇਂ ਤੁਸੀਂ ਦੱਸਿਆ ਵੀ ਤੁਸੀਂ ਚਾਰ ਜਣੇ ਇਸ ਨੂੰ ਆਰਗੇਨਾਈਜ਼ ਕਰਦੇ ਹੋ ਫਿਰ ਜਦੋਂ ਮਤਲਬ ਸਪੋਜ਼ ਹੁਣ ਉਹ ਈਵੈਂਟ ਓਵਰ ਹੋ ਗਿਆ ਤਾਂ ਇੱਕ ਤੁਹਾਨੂੰ ਥੋੜ੍ਹੀ ਜਿਹੀ ਰਿਲੈਕਸੇਸ਼ਨ ਮਿਲ ਗਈ ਹੋਊਗੀ ਕਿਤੇ ਨਾ ਕਿਤੇ ਇਹ ਚੱਲਣ ਲੱਗ ਜਾਂਦਾ ਵੀ ਨੈਕਸਟ ਈਅਰ ਫੇਰ ਕਰਨਾ ਆ ਜਿਹੜਾ ਉਹ ਮਹੀਨਾ ਦੋ ਮਹੀਨਾ ਹੁੰਦਾ ਈਵੈਂਟ ਤੋਂ ਪਹਿਲਾਂ ਵਾਲਾ ਫਿਰ ਤੁਹਾਡਾ ਸਟ੍ਰੈਸ ਲੈਵਲ ਪੂਰੇ ਪੀਕ ਤੇ ਚੱਲ ਰਿਹਾ ਹੁੰਦਾ ਵੀ ਚੀਜ਼ਾਂ ਆਰਗੇਨਾਈਜ਼ ਪ੍ਰੋਪਰਲੀ ਹੋ ਜਾਣ
1: ਬਿਲਕੁਲ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਮੈਂ ਮਤਲਬ ਰੀਅਲ ਇਸਟੇਟ ਜੁਆਇਨ ਕੀਤਾ ਹੋਇਆ ਸੀਗਾ ਤੇ ਮੈਂ ਇੱਕ ਮਹੀਨਾ ਨੀਅਰਲੀ ਮਤਲਬ ਕਿ ਦੋ ਮਹੀਨੇ ਹੋ ਗਏ ਆ ਚਲੋ ਪਹਿਲੇ ਥੋੜਾ ਜਿਹਾ ਮੈਂ ਟਾਈਮ ਆਫ ਲਿਆ ਸੀਗਾ ਥੋੜਾ ਜਿਹਾ ਫੈਮਿਲੀ ਕਰਕੇ ਬਟ ਮਤਲਬ ਕਿ ਨੀਅਰਲੀ ਡੇਢ ਮਹੀਨਾ ਮੈਂ ਕੰਮ ਬੰਦ ਕਰ ਦਿੱਤਾ
0: ਜੀ
1: ਕਿ ਮੈਂ ਇੰਨਾ ਸਟ੍ਰੈਸ ਨਹੀਂ ਲੈ ਸਕਦੀ ਕਿਉਂਕਿ ਉਹ ਵੀ ਥੋੜਾ ਜਿਹਾ ਸਟ੍ਰੈਸਫੁਲ ਹੁੰਦੀ ਹੈ ਜੋਬ ਤੇ ਉਹਨੂੰ ਮੈਂ ਬੰਦ ਕਰਕੇ ਤੇ ਮੈਂ ਕਿਹਾ ਮੈਂ ਪੂਰਾ ਤੇ ਪੂਰਾ ਇਹਦੇ ਉੱਤੇ ਕੰਸੈਂਟਰੇਟ ਕਰਨਾ
0: ਜੀ
1: ਹੈ ਕਿ ਇੰਨਾ ਸਮਾਂ ਲੱਗਦਾ ਆ ਕਿ ਜੇ ਤੁਸੀਂ ਕਿਸੇ ਇਵੈਂਟ ਨੂੰ ਚੰਗੀ ਤਰ੍ਹਾਂ ਐਗਜ਼ੀਕਿਊਟ ਕਰਨਾ
0: ਜੀ ਮੈਨੂੰ ਲੱਗਦਾ ਵੀ ਇਹ ਇਵੈਂਟ ਐਵੇਂ ਹੁੰਦਾ ਆ ਮਤਲਬ ਜਦੋਂ ਤੁਸੀਂ ਚਾਰ ਜਣੀਆਂ ਪ੍ਰੈਪਰੇਸ਼ਨ ਕਰਦੇ ਹੋ ਤਾਂ ਵੀ ਜਿਵੇਂ ਕੁੜੀ ਦੇ ਵਿਆਹ ਦੀ ਤਿਆਰੀ ਨਹੀਂ ਚੱਲਦੀ ਹੁੰਦੀ ਵੀ ਪੂਰਾ ਸਿਰੇ ਚੜ ਜਾਵੇ ਮਤਲਬ ਮਾਪਿਆਂ ਨੂੰ ਫਿਕਰ ਹੁੰਦਾ ਵੀ ਖੁਸ਼ੀ ਨੂੰ ਮਾਂ ਸਾਰਾ ਕੁਛ ਵਧੀਆ ਵਧੀਆ ਹੋ ਜਾਵੇ ਤਾਂ ਤੁਹਾਡੀ ਉਹ ਸੇਮ ਸਿਚੁਏਸ਼ਨ ਹੀ ਹੁੰਦੀ ਆ ਮੈਨੂੰ ਲੱਗਦਾ
1: ਬਿਲਕੁਲ ਇਸੇ ਤਰ੍ਹਾਂ ਦੇਖੋ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ ਨਾ ਉਦੋਂ ਇੱਕ ਛੋਟੇ ਜਿਹੇ ਕਮਿਊਨਿਟੀ ਹਾਲ ਤੋਂ ਸ਼ੁਰੂਆਤ ਕੀਤੀ ਜਿੱਥੇ ਅਸੀਂ ਹਾਲ ਹਾਇਰ ਕਰ ਲਿਆ ਡੀਜੇ ਹਾਇਰ ਕਰ ਲਿਆ ਐਂਡ ਦੈਟ ਵਾਜ਼ ਇਟ ਹੈਨਾ ਤੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਸਟੇਜ ਦੇ ਉੱਤੇ ਪਰਫੋਰਮ ਕਰ ਲਾਂਗੇ ਅਸੀਂ ਇੱਕ ਗਿੱਧੇ ਦੀ ਟੀਮ ਬਣਾ ਲਈ ਤੇ ਉਹਨਾਂ ਨੇ ਪਰਫੋਰਮ ਕਰ ਲਿਆ ਉੱਥੋਂ ਸ਼ੁਰੂਆਤ ਹੋਈ ਹੈਨਾ 100-150 ਲੇਡੀ ਅਸੀਂ ਐਕਸਪੈਕਟ ਕਰ ਰਹੇ ਸੀਗੇ 70-80 ਬਟ 100-150 ਲੇਡੀਜ਼ ਉਦੋਂ ਹੀ ਹੋ ਗਈਆਂ ਸੀਗੀਆਂ ਤੇ ਉੱਥੋਂ ਸ਼ੁਰੂਆਤ ਹੋ ਕੇ ਹੁਣ ਤੁਸੀਂ ਆਪ ਹੀ ਵੇਖਿਆ ਹੋਏਗਾ ਕਿ ਕਿੱਥੇ ਮਤਲਬ ਕਿ ਮੈਨੂੰ ਲੱਗਦਾ ਕਿ ਰਫਲੀ ਜੇ ਅਸੀਂ ਕਹੀਏ ਤੇ 1200 ਲੇਡੀਜ਼ ਉੱਥੇ ਸੀ
0: ਹੈ
1: ਔਰ ਕਿੱਥੇ ਮਤਲਬ ਕਿ ਜਿਹੜੀਆਂ ਪਰਫੋਰਮੈਂਸਿਸ ਸੀਗੀਆਂ ਉਹ ਬਿਲਕੁਲ ਪਹਿਲੋਂ ਅਸੀਂ ਪ੍ਰਿਪੇਅਰ ਨਹੀਂ ਸੀ ਕੀਤੀਆਂ ਜਿਸ ਸਾਲ ਅਸੀਂ ਸ਼ੁਰੂ ਕੀਤੀਆਂ ਤੇ ਹੁਣ ਜਿਹੜੇ ਆ ਉਹ ਪਹਿਲੋਂ ਸਾਨੂੰ ਰਜਿਸਟਰ ਕਰਨਾ ਪੈਂਦਾ ਆ
0: ਜੀ
1: ਫਿਰ ਸਾਨੂੰ ਜਿਹੜੀਆਂ ਪਰਫੋਰਮੈਂਸਿਸ ਨੇ ਉਹਨਾਂ ਦੀ ਪ੍ਰੈਕਟਿਸ ਅਰਾਊਂਡ ਫੈਬਰੀ ਮਾਰਚ ਤੋਂ ਸ਼ੁਰੂ ਹੋ ਜਾਂਦੀ ਆ ਕਿ 6 ਮਹੀਨੇ ਸਾਡੇ ਇਸ ਇਵੈਂਟ ਦੇ ਵਿੱਚ ਨਿਕਲ ਜਾਂਦੇ
0: ਜੀ
1: ਕੀ ਹੋ ਰਿਹਾ ਆ ਰਜਿਸਟ੍ਰੇਸ਼ਨ ਹੋ ਗਈ ਆ ਬੱਚੇ ਇਨਫ ਆ ਗਏ ਨੇ ਟੀਮਸ ਠੀਕ ਬਣ ਗਈਆਂ ਉਹਨਾਂ ਦੀ ਪ੍ਰੈਕਟਿਸ ਸ਼ੁਰੂ ਹੋਈ ਆ ਜਾਂ ਨਹੀਂ ਹੋਈ ਹੈਨਾ ਤੇ ਇਹ ਸਾਰਾ ਕੁਛ ਮਤਲਬ ਕਿ ਹੁਣ ਵੱਡੇ ਲੈਵਲ ਤੇ ਹੋ ਗਿਆ ਤੇ ਫਿਰ ਜ਼ਿੰਮੇਵਾਰੀ ਵੀ ਜਿਹੜੀ ਆ ਉਹ ਵੱਡੇ ਲੈਵਲ ਦੀ ਹੋ ਗਈ
0: ਜਿਵੇਂ ਜਿਹੜੇ ਪਹਿਲੀ ਵਾਰ ਇਵੈਂਟ ਨੂੰ ਅਟੈਂਡ ਕਰਦੇ ਨੇ ਜਾਂ ਜਿਨ੍ਹਾਂ ਨੇ ਯੂਨੀਵਰਸਿਟੀ ਕਾਲਜਸ ਵਿੱਚ ਸਟੇਜ ਫੇਸ ਕੀਤੀ ਹੁੰਦੀ ਹੈ ਯੂਥ ਫੈਸਟੀਵਲਸ ਵਿੱਚ ਪਾਰਟ ਲਿਆ ਹੁੰਦਾ ਜਦੋਂ ਉਹ ਮਾਈਗ੍ਰੇਟ ਕਰਦੇ ਨੇ ਤਾਂ ਉਹਨਾਂ ਨੂੰ ਐਂ ਲੱਗਦਾ ਹੁੰਦਾ ਵੀ ਜੋ ਅਸੀਂ ਪਿੱਛੇ ਕਰਿਆ ਹੁਣ ਸ਼ਾਇਦ ਸਾਨੂੰ ਕਰਨ ਦਾ ਕਦੇ ਮੌਕਾ ਨਹੀਂ ਮਿਲਣਾ ਪਰ ਜਿਹੜੇ ਐਵੇਂ ਦੇ ਈਵੈਂਟਸ ਹੁੰਦੇ ਨੇ ਉਹਨਾਂ ਦੇ ਜਿਹੜੇ ਅੰਦਰ ਦੱਬੇ ਚਾਹ ਹੁੰਦੇ ਨੇ ਉਹਨਾਂ ਨੂੰ ਫੇਰ ਤੋਂ ਇੱਕ ਹੁਲਾਰਾ ਦਿੰਦਾ ਵੀ ਤੁਹਾਡੇ ਲਈ ਸਟੇਜ ਫੇਰ ਆਵਾਜ਼ਾਂ ਮਾਰਦੀ ਹੈ ਅਸੀਂ ਤੁਹਾਡੇ ਲਈ ਸਟੇਜ ਪ੍ਰਿਪੇਅਰ ਕਰਕੇ ਰੱਖੀ ਹੋਈ ਹੈ
1: ਔਰ ਸਾਰਿਆਂ ਤੋਂ ਵੱਡੀ ਗੱਲ ਇਹ ਤੈਨੂੰ ਕਿ ਜਿਹੜੇ ਅੱਜ ਇੱਥੋਂ ਦਾ ਹੁਣ ਮਾਹੌਲ ਆ ਕਮਿਊਨਿਟੀ ਦਾ ਕਿ ਲੋਕ ਜੇ ਗੁਰਦੁਆਰੇ ਜਾਂਦੇ ਨੇ ਤੇ ਉੱਥੇ ਮਿਲ ਕੇ ਇੱਕ ਦੂਸਰੇ ਨੂੰ ਹੈਲੋ ਹਾਈ ਕਰਕੇ ਤੇ ਠੀਕ ਆ ਆਪਣੇ ਆਪਣੇ ਘਰ ਹੈਨਾ ਜਿਹੜੇ ਗੁਰਦੁਆਰੇ ਨਹੀਂ ਜਾਂਦੇ ਉਹ ਸਿਰਫ ਕੰਮ ਤੇ ਗਏ ਕੰਮ ਤੋਂ ਘਰ ਆ ਗਏ ਬਟ ਇੱਥੇ ਲੇਡੀਜ਼ ਨੂੰ ਜਾਂ ਯੰਗ ਗਰਲਸ ਜਿਹੜੀਆਂ ਸਿੰਗਲ ਵੀ ਰਹਿ ਰਹੀਆਂ ਉਹਨਾਂ ਨੂੰ ਮੌਕਾ ਮਿਲਦਾ ਨੈਟਵਰਕਿੰਗ ਦਾ ਹੈਨਾ ਉਹਨਾਂ ਦੀਆਂ ਫਰੈਂਡਸ਼ਿਪਸ ਜਿਹੜੀਆਂ ਇੱਥੇ ਡਿਵੈਲਪ ਹੁੰਦੀਆਂ ਤੇ ਜਿਹੜੀਆਂ ਮੈਨੂੰ ਲੱਗਦਾ ਕਿ ਉਹਨਾਂ ਦੀ ਰਹਿੰਦੀ ਜ਼ਿੰਦਗੀ ਤੱਕ ਨਿਭਣਗੀਆਂ
0: ਜੀ
1: ਹੈਨਾ ਤੇ ਉਹ ਵੀ ਇੱਕ ਮੌਕਾ ਜਿੱਥੇ ਸਟੇਜ ਦਾ ਮੌਕਾ ਆ ਉੱਥੇ ਤੁਹਾਨੂੰ ਲਾਈਫ ਦੇ ਵਾਸਤੇ ਵੀ ਇੱਥੇ ਇੱਕ ਨੈਟਵਰਕਿੰਗ ਦਾ ਮੌਕਾ ਮਿਲਦਾ
0: ਜੀ ਜਿਵੇਂ ਮੈਂ ਆਪਣੀ ਪਰਸਨਲ ਪੁਆਇੰਟ ਆਫ ਵਿਊ ਦਵਾਂ ਤਾਂ ਜਦੋਂ ਮੈਂ ਯੂਨੀਵਰਸਿਟੀ 'ਚ ਸੀਗੀ ਤੇ ਮਤਲਬ ਮੈਂ 4 ਸਾਲ ਯੂਨੀਵਰਸਿਟੀ ਰਹੀ ਤੇ ਮੈਂ 4 ਸਾਲ ਸਟੇਜ ਤੇ ਗਿੱਧਾ ਕੀਤਾ ਫਿਰ ਉਸ ਤੋਂ ਬਾਅਦ ਜਦੋਂ ਮੈਂ ਇੱਧਰ ਆਈ ਤਾਂ ਇੱਕ ਤੁਸੀਂ ਨਵੇਂ ਨਵੇਂ ਹੁੰਦੇ ਕਿਸੇ ਨੂੰ ਜਾਣਦੇ ਨਹੀਂ ਹੁੰਦੇ ਤਾਂ ਮੈਨੂੰ ਲੱਗਿਆ ਵੀ ਹੁਣ ਸ਼ਾਇਦ ਮੈਨੂੰ ਕਦੇ ਵੀ ਨਹੀਂ ਮੌਕਾ ਮਿਲਣਾ ਵੀ ਮੈਂ ਸਟੇਜ ਤੇ ਜਾ ਸਕੂੰਗੀ ਤਾਂ ਵੀ ਮਾਈਕ ਦਾ ਤੁਹਾਨੂੰ ਚਾਅ ਹੁੰਦਾ ਆ ਤੇ ਫਿਰ ਜਦੋਂ ਆਪਣਾ 2024 ਵਿੱਚ ਈਵੈਂਟ ਹੋਇਆ ਸੀ ਮਿਸ ਐਂਡ ਮਿਸਿਜ਼ ਵਰਲਡ ਪੰਜਾਬਨ, ਤਾਂ ਸ਼ਾਇਦ ਉਹ ਮੇਰੇ ਲਈ ਇੱਕ ਪਲੈਟਫਾਰਮ ਸੀਗਾ ਜੋ ਮੇਰੇ ਅੰਦਰ ਚੀਜ਼ ਹਰ ਵੇਲੇ ਚੱਲਦੀ ਰਹਿੰਦੀ ਸੀ ਬੈਕ ਆਫ ਦ ਹੈਡ ਵੀ ਹੁਣ ਮੈਂ ਕਦੇ ਦੁਬਾਰਾ ਸਟੇਜ ਤੇ ਜਾ ਹੀ ਨਹੀਂ ਸਕੂੰਗੀ। ਤੇ ਉਹਨੇ ਇੱਕ ਵੀ ਤੁਹਾਨੂੰ ਭਰਮਾ ਹੁੰਗਾਰਾ ਦਿੱਤਾ ਵੀ ਉਦੋਂ ਸਟੇਜ ਫੇਸ ਕੀਤੀ ਤਾਂ ਅੰਦਰ ਇੰਨੀ ਘਬਰਾਹਟ ਇੰਨੀ ਨਰਵਸਨੈਸ ਵੀ ਹਾਏ ਮੈਂ ਕਰ ਲੂੰਗੀ ਕਿ ਨਹੀਂ, ਪਰ ਉੱਥੋਂ ਜੋ ਤੁਸੀਂ ਲੈ ਕੇ ਆਏ ਉਹ ਇੱਕ ਮੇਰਾ ਇੱਕ ਡਰੀਮ ਸੀਗਾ ਕਿ ਮੈਨੂੰ ਜਦੋਂ ਯੂਨੀਵਰਸਿਟੀ ਚ ਗਿੱਧਾ ਪਾਉਂਦੇ ਹੁੰਦੇ ਸੀ ਵੀ ਕਦੇ ਗਿੱਧਿਆਂ ਦੀ ਰਾਣੀ ਕਿਹਨੂੰ ਅਵਾਰਡ ਮਿਲਦਾ ਹੁੰਦਾ, ਜਦੋਂ ਉਸ ਅਵਾਰਡ ਮਿਲਿਆ ਤਾਂ ਮੈਨੂੰ ਮਤਲਬ ਐਂ ਲੱਗਿਆ ਵੀ ਮੇਰਾ ਇੱਕ ਡਰੀਮ ਹੀ ਪੂਰਾ ਹੋਇਆ। ਫਿਰ ਉਸ ਤੋਂ ਬਾਅਦ ਜਿੱਦਾਂ ਤੁਹਾਡੇ ਨਾਲ ਰੇਡੀਓ ਜੁਆਇਨ ਕੀਤਾ ਵੀ ਇਹ ਵੀ ਇੱਕ ਮੇਰਾ ਸੁਪਨਾ ਸੀਗਾ, ਤੇ ਉਸ ਤੋਂ ਬਾਅਦ ਹੁਣ ਅੱਗੇ ਦੀ ਅੱਗੇ ਚੱਲ ਰਿਹਾ।
1: ਹਾਂਜੀ, ਤੇ ਸਰੋਤਿਆਂ ਨੂੰ ਆਪਾਂ ਕਵਾਂਗੇ ਕਿ ਸਟੇਜ ਟਿਊਨਡ, ਤੇ ਅੱਗੇ ਦੀ ਅੱਗੇ ਦੇਖੋ ਲੜਕੀਆਂ ਕਿਸ ਤਰ੍ਹਾਂ ਪ੍ਰੋਗਰੈਸ ਕਰਦੀਆਂ ਆ ਜ਼ਿੰਦਗੀ ਦੇ ਵਿੱਚ, ਉਹਨਾਂ ਦਾ ਸਫ਼ਰ ਕਿਹੜੇ ਕਿਹੜੇ ਪੜਾਵਾਂ ਤੋਂ ਹੋ ਕੇ ਅੱਗੇ ਵੱਧਦਾ ਆ ਉਹ ਤੁਸੀਂ ਇਸੇ ਤਰ੍ਹਾਂ, ਕਿਉਂਕਿ ਹੁਣ ਤੇ ਸੋਸ਼ਲ ਮੀਡੀਆ ਦਾ ਯੁੱਗ ਆ, ਤੁਹਾਨੂੰ ਪਤਾ ਲੱਗਦਾ ਹੀ ਰਹੇਗਾ ਕਿ ਕਿੱਥੋਂ ਦੇ ਕਿੱਥੋਂ ਸ਼ੁਰੂ ਹੋ ਕੇ ਤੇ ਕਿੱਥੋਂ ਦੇ ਕਿੱਥੇ ਪਹੁੰਚੇ। ਤੇ ਸੁਣਦੇ ਹਾਂ ਇੱਕ ਗੀਤ, ਤੇ ਗੀਤ ਤੋਂ ਬਾਅਦ ਆ ਕੇ ਫਿਰ ਤੁਹਾਡੇ ਨਾਲ ਹੋਰ ਗੱਲਾਂ ਬਾਤਾਂ ਇਸ ਤਰ੍ਹਾਂ ਹੀ ਕਰਦੇ ਰਵਾਂਗੇ। ਤੁਸੀਂ ਸੁਣ ਰਹੇ ਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਰਨ।

0: ਵਾਪਸ ਆ ਗਿਆ ਸਟੂਡੀਓ ਦੇ ਵਿੱਚ ਤੇ ਤੁਸੀਂ ਸੁਣ ਰਹੇ ਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ। ਸਤਿ ਸ੍ਰੀ ਅਕਾਲ ਮੈਲਬਨ, ਸ਼ਮਾ ਜੀ ਤੇ ਤਨੂ ਦੇ ਨਾਲ ਮਾਰਦਿਆਂ ਨਿਗਾਹ ਕੁਝ ਤਾਜ਼ੀਆਂ ਖਬਰਾਂ ਦੇ ਉੱਪਰ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਆਸਟ੍ਰੇਲੀਆ ਵਿੱਚ ਜਿਹੜਾ H5N1 ਵਰਲਡ ਫਲੂ ਚੱਲ ਰਿਹਾ ਆ ਉਹਨੂੰ ਲੈ ਕੇ ਲੋਕ ਕਾਫੀ ਅਵੇਅਰਨੈਸ ਤੇ ਲੋਕਾਂ ਵਿੱਚ ਪੂਰੇ ਦੇਸ਼ ਭਰ ਵਿੱਚ ਇਸ ਦੀ ਨਿਗਰਾਨੀ ਵਧਾ ਦਿੱਤੀ ਆ। ਸਰਕਾਰ ਨੇ ਕਿਹਾ ਕਿ ਕਿਸਾਨਾਂ, ਪੋਲਟਰੀ ਉਦਯੋਗ ਤੇ ਸਿਹਤ ਵਿਭਾਗ ਨਾਲ ਮਿਲ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਕਿ ਇਸ ਸੰਭਾਵੀ ਫੈਲਾਅ ਨੂੰ ਰੋਕਿਆ ਜਾ ਸਕੇ।
1: ਹਾਂਜੀ, ਔਰ ਜੇ ਤੁਹਾਨੂੰ ਆਪਣੇ ਆਲੇ ਦੁਆਲੇ ਜਾਂ ਤੁਹਾਨੂੰ ਕੋਈ ਵੀ ਸਿਮਟਮਸ ਇਹਨਾਂ ਦੇ ਨਜ਼ਰ ਆਉਂਦੇ ਨੇ ਤਾਂ ਜ਼ਰੂਰ ਤੁਸੀਂ ਡਾਕਟਰ ਨੂੰ ਅਤੇ ਜਾਂ ਜਿਹੜੀਆਂ ਅਥੋਰਟੀਜ਼ ਨੇ ਉਹਨਾਂ ਨੂੰ ਕੋਂਟੈਕਟ ਜ਼ਰੂਰ ਕਰੋ
0: ਜੀ। ਅਤੇ ਅਗਲੀ ਗੱਲਬਾਤ ਜਿਹੜੀ ਆਪਾਂ ਖਬਰ ਆਈ ਹੈ ਉਹ ਆ ਫੀਫਾ ਵਰਲਡ ਕੱਪ 2026 ਦੀ। ਆਸਟ੍ਰੇਲੀਆ ਦੀ ਫੁੱਟਬਾਲ ਟੀਮ ਨੂੰ ਅਮਰੀਕਾ ਖਿਲਾਫ 2-0 ਦੀ ਹਾਰ ਦਾ ਸਾਹਮਣਾ ਕਰਨਾ ਪਿਆ। ਦੂਜੇ ਹਾਫ ਵਿੱਚ ਆਸਟ੍ਰੇਲੀਆ ਨੇ ਵੀ ਬਹੁਤ ਵਧੀਆ ਖੇਡ ਦਿਖਾਈ ਪਰ ਕਹਿੰਦੇ ਗੋਲ ਨਾ ਹੋਣ ਕਰਕੇ ਉਹ ਸਫਲ ਨਾ ਹੋ ਸਕੇ।
1: ਹਾਂਜੀ, ਦੇਖੋ ਇਹ ਤਾਂ ਗੇਮ ਆ ਹੈ ਨਾ, ਕਦੀ ਕਿਸੇ ਨੇ ਜਿੱਤਣਾ ਤੇ ਕਦੀ ਕਿਸੇ ਨੇ ਹਾਰਨਾ। ਹਮੇਸ਼ਾ ਜਿਹੜੀ ਜਿੱਤ ਆ ਉਹ ਖਿਡਾਰੀ ਦੇ ਨਸੀਬ ਨਹੀਂ ਹੁੰਦੀ, ਕਈ ਵਾਰੀ ਦੂਸਰੀ ਟੀਮ ਜਿਹੜੀ ਆ ਉਹ ਬਹੁਤ ਵਧੀਆ ਖੇਡ ਜਾਂਦੀ ਆ ਤੇ ਇਸ ਵਾਰੀ ਫਿਰ ਆਸਟ੍ਰੇਲੀਆ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਜਿਹੜੀ ਹਾਰ ਹੁੰਦੀ ਆ ਉਹ ਹੋਰ ਪ੍ਰੈਪਰੇਸ਼ਨ ਵਾਸਤੇ, ਹੋਰ ਮਿਹਨਤ ਵਾਸਤੇ ਵੀ ਤੁਹਾਨੂੰ ਫਿਰ ਮਜਬੂਰ ਕਰਦੀ ਆ ਤੇ ਤੁਹਾਨੂੰ ਕਦੀ ਕਦੀ ਹਾਰਨਾ ਵੀ ਪੈਂਦਾ ਹੈ ਤੇ ਹਾਰਨਾ ਵੀ ਚਾਹੀਦਾ ਆ
0: ਜੀ। ਤੇ ਉਦੋਂ ਤੁਹਾਨੂੰ ਪਤਾ ਲੱਗਦਾ ਕਿ ਸਾਡੇ 'ਚ ਕੀ ਕਮੀਆਂ ਸੀਗੀਆਂ, ਕਿਹਨਾਂ ਨੂੰ ਅਸੀਂ ਇੰਪਰੂਵ ਕਰਨਾ ਤੇ ਫਿਰ ਅਸੀਂ ਅਗਲੀ ਵਾਰ ਜਦੋਂ ਆਉਂਦੇ ਹਾਂ ਤਾਂ ਅਸੀਂ ਹੋਰ ਐਨਰਜੀ ਤੇ ਹੋਰ ਕੋਨਫੀਡੈਂਸ ਦੇ ਨਾਲ ਆਉਂਦੇ ਹਾਂ। ਅਗਲੀ ਜਿਹੜੀ ਖਬਰ ਆ ਉਹ ਇੰਟਰਨੈਸ਼ਨਲ ਲੈਵਲ ਦੀ ਆ, ਉਹਦੇ 'ਚ ਆ ਕਿ ਜਿਹੜਾ ਸਟ੍ਰੇਟ ਆਫ ਹੋਰਮਜ਼ ਆ ਉਹਨੂੰ ਬੰਦ ਕਰਨ ਦੀ ਚੇਤਾਵਨੀ ਕਰਕੇ ਦੇਸ਼ ਵਿਸ਼ਵ ਭਰ ਵਿੱਚ ਤੇਲ ਦੀਆਂ ਕੀਮਤਾਂ ਵਧਣ ਦਾ ਖਤਰਾ ਬਣਿਆ ਹੋਇਆ ਹੈ ਤੇ ਦੁਨੀਆਂ ਦੇ ਵੱਡੇ ਹਿੱਸੇ ਦਾ ਤੇਲ ਇਸ ਰਸਤੇ ਰਾਹੀਂ ਹੀ ਜਾਂਦਾ ਹੈ। ਉਹਨਾਂ ਨੇ ਇਹਨੂੰ ਸਟ੍ਰੇਟ ਆਫ ਹੋਰਮਜ਼ ਬੋਲਦੇ ਨੇ, ਇਹਨੂੰ ਤਾਂ ਬੰਦ ਕਰਨ ਦੀ ਚੇਤਾਵਨੀ ਦਿੱਤੀ ਆ।
1: ਹਾਂਜੀ, ਦੇਖੋ ਜਿੱਥੇ ਇਰਾਨ ਤੇ US ਦੀ ਜਿਹੜੀ ਡੀਲ ਸੀਗੀ ਉਹ ਕਹਿੰਦੇ ਸੀ ਵੀ ਸਾਈਨ ਹੋਈ ਆ, ਸੀਜ਼ਫਾਇਰ ਹੋ ਗਿਆ ਆ, ਉੱਥੇ ਹਾਲੇ ਵੀ ਕਿਤੇ ਨਾ ਕਿਤੇ ਜਿਹੜਾ ਖਤਰਾ ਆ ਉਹ ਮੰਡਰਾ ਰਿਹਾ ਆ ਤੇ ਉਮੀਦ ਕਰਦੇ ਹਾਂ ਕਿ ਇਹ ਵੀ ਜਲਦੀ ਉਹਨਾਂ ਦਾ ਕੋਈ ਫੈਸਲਾ ਹੋ ਜਾਵੇ ਤੇ ਇਹ ਰਸਤਾ ਖੁੱਲ੍ਹ ਜਾਵੇ ਤਾਂ ਕਿ ਦੇਖੋ ਜਦੋਂ ਵੀ ਫਿਊਲ ਦੀਆਂ ਕੀਮਤਾਂ, ਜਦੋਂ ਤੇਲ ਜਿਹੜਾ ਆ ਉਹਦੇ ਵਿੱਚ ਕੋਈ ਵੀ ਰੁਕਾਵਟ ਹੁੰਦੀ ਆ ਉਹਦੀ ਸਪਲਾਈ ਦੇ ਵਿੱਚ ਤੇ ਉਹ ਸਿਰਫ ਤੇ ਸਿਰਫ ਫਿਊਲ ਦੀਆਂ ਕੀਮਤਾਂ ਤਾਂ ਇਹੀ ਨਹੀਂ ਉਹਦਾ ਅਸਰ ਪੈਂਦਾ, ਹੋਰ ਵੀ ਜਿਹੜੀਆਂ ਜ਼ਰੂਰਤੀ ਮਤਲਬ ਕਿ ਇਨਸਾਨ ਦੀ ਲਾਈਫ ਦੇ ਵਿੱਚ ਜ਼ਰੂਰੀ ਚੀਜ਼ਾਂ ਹੁੰਦੀਆਂ ਆ ਉਹਨਾਂ ਦੇ ਉੱਤੇ ਵੀ ਉਹਦਾ ਬਹੁਤ ਅਸਰ ਪੈਂਦਾ ਆ
0: ਜੀ। ਤੇ ਜੇ ਗੱਲ ਕਰਦੇ ਹਾਂ ਇੰਡੀਆ ਦੀ ਤਾਂ ਇੰਡੀਆ ਵਿੱਚ ਕਹਿੰਦੇ UGC ਨੈੱਟ ਦੀਆਂ ਪ੍ਰੀਖਿਆਵਾਂ 23 ਜੂਨ ਤੋਂ ਫਿਰ ਸ਼ੁਰੂ ਹੋ ਰਹੀਆਂ ਨੇ ਤੇ ਦੇਸ਼ ਭਰ ਦੇ ਹਜ਼ਾਰਾਂ ਵਿਦਿਆਰਥੀ ਇਸ ਪ੍ਰੀਖਿਆ ਵਿੱਚ ਭਾਗ ਲੈਣਗੇ ਜੋ ਕਾਲਜਾਂ ਯੂਨੀਵਰਸਿਟੀਆਂ ਵਿੱਚ ਅਧਿਆਪਨ ਤੇ ਖੋਜ ਲਈ ਮਹੱਤਵਪੂਰਨ ਹੈ ਕਿਉਂਕਿ ਉਹ ਨੈੱਟ ਦੀ ਬੇਸਿਕ ਉਹ ਹੁੰਦੀ ਹੈ ਨਾ ਰਿਕੁਆਇਰਮੈਂਟ ਕਿ ਤੁਸੀਂ ਕਿਸੇ ਯੂਨੀਵਰਸਿਟੀ ਜਾਂ ਕਾਲਜ ਵਿੱਚ ਐਜ਼ ਅ ਪ੍ਰੋਫੈਸਰ ਜਾਂ ਰਿਸਰਚਰ 'ਚ ਜਾਣਾ ਤਾਂ ਤੁਹਾਨੂੰ ਨੈੱਟ ਤੁਹਾਡਾ ਕਲੀਅਰ ਹੋਣਾ ਜ਼ਰੂਰੀ ਹੁੰਦਾ ਆ।
1: ਹਾਂ ਚਲੋ ਇਹ ਵੀ ਬੜੀ ਵਧੀਆ ਗੱਲ ਹੈ ਕਿ ਕੋਈ ਉਹਨਾਂ ਨੇ ਮਤਲਬ ਕਿ ਸਟੈਂਡਰਡ ਸੈੱਟ ਕੀਤਾ ਆ ਅਤੇ ਉਹਨੂੰ ਪਾਸ ਕਰਕੇ ਹੀ ਅੱਗੇ ਵਧਿਆ ਜਾਵੇਗਾ ਅਤੇ ਖਾਸ ਕਰਕੇ ਇੰਡੀਆ ਵਾਸਤੇ ਇਹ ਬਹੁਤ ਜ਼ਰੂਰੀ ਸੀ
0: ਜੀ। ਤੇ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੇ ਉਪ ਪ੍ਰਧਾਨ ਪਦ ਲਈ ਸਮਰਥਨ ਮਿਲਿਆ ਹੈ ਭਾਰਤ ਨੂੰ ਤੇ ਇਸ ਨੂੰ ਭਾਰਤ ਦੀ ਅੰਤਰਰਾਸ਼ਟਰੀ ਪੱਧਰ ਤੇ ਵੱਧ ਰਹੀ ਸ਼ਾਖ ਵਜੋਂ ਦੇਖਿਆ ਜਾ ਰਿਹਾ ਹੈ
1: ਜੀ। ਤੇ ਆਸਟ੍ਰੇਲੀਆ ਦੀ ਨਿਊਜ਼ ਇੱਕ ਮੇਰੇ ਕੋਲ ਹੈਗੀ ਆ, ਤੁਹਾਨੂੰ ਕਹਿੰਦੇ ਕਿ ਆਸਟ੍ਰੇਲੀਆ ਵਿੱਚ ਅੱਜ ਪੋਲਿਟਿਕਸ ਅਤੇ ਕੋਸਟ ਆਫ ਲਿਵਿੰਗ ਡਿਬੇਟ ਮੋਰ ਫੋਕਸ ਵਿੱਚ ਆ। ਫੈਡਰਲ ਪਾਰਲੀਮੈਂਟ ਆਪਣੀ ਵਿੰਟਰ ਬ੍ਰੇਕ ਤੋਂ ਪਹਿਲਾਂ ਫਾਈਨਲ ਸਿਟਿੰਗ ਫੋਰਟਨਾਈਟ ਵਿੱਚ ਦਾਖਲ ਹੋ ਰਿਹਾ ਤੇ ਹਾਊਸਿੰਗ ਅਫੋਰਡੇਬਿਲਿਟੀ ਨੂੰ ਲੈ ਕੇ, ਕੈਪੀਟਲ ਗੇਨ ਟੈਕਸ ਤੇ ਨੈਗੇਟਿਵ ਗੇਅਰਿੰਗ ਰਿਫੋਰਮਸ ਤੇ ਡਿਬੇਟ ਚੱਲ ਰਹੀ ਹੈ। ਆਕਸ਼ਨ ਕਲੀਅਰੈਂਸ ਰੇਟਸ 50% ਤੋਂ ਹੇਠਾਂ ਜਾਣ ਦੀ ਰਿਪੋਰਟਿੰਗ ਵੀ ਹਾਊਸਿੰਗ ਮਾਰਕੀਟ ਵਿੱਚ ਕੂਲਿੰਗ ਦਾ ਸਿਗਨਲ ਮੰਨੀ ਜਾ ਰਹੀ ਹੈ। ਜਿੱਥੇ ਆਕਸ਼ਨ ਜਿਹੜੀ ਆ ਉਹ ਦੇਖੋ ਪਹਿਲੇ 75% ਤੱਕ ਪਹੁੰਚ ਗਈ ਸੀਗੀ ਤੇ ਕਿਤੇ ਇਹ ਲਾਸਟ ਟੂ ਲਾਸਟ 80% ਤੱਕ ਵੀ ਰਹੀ ਆ, ਹੈਨਾ, ਤੇ ਹੁਣ ਜੇ 50% ਤੋਂ ਹੇਠਾਂ ਚਲੀ ਗਈ ਤੇ ਇਹ ਇੱਕ ਖਤਰੇ ਦਾ ਸਾਈਨ ਹੈਗਾ ਆ। ਔਰ ਕੋਸਟ ਆਫ ਲਿਵਿੰਗ ਨੋ ਡਾਊਟ ਵੱਧ ਰਹੀ ਆ, ਕਈ ਲੋਕੀ ਇਹਨੂੰ ਮਤਲਬ ਕਿ ਗੌਰਮੈਂਟ ਦੀ ਨਲਾਇਕੀ ਦੱਸਦੇ ਆ, ਬਟ ਵੇਖਿਆ ਜਾਵੇ ਤੇ ਇਹ ਐਕਚੁਲੀ ਜੋ ਗਲੋਬਲੀ ਚੱਲ ਰਿਹਾ ਉਹਦਾ ਅਸਰ ਆ, ਜੋ ਕਿ ਜਦੋਂ ਹੀ ਜਿਸ ਤਰ੍ਹਾਂ ਆਪਾਂ ਪਹਿਲੇ ਗੱਲ ਕੀਤੀ ਆ ਕਿ ਜੇ ਤੇਲ ਦੀਆਂ ਕੀਮਤਾਂ ਵੱਧਦੀਆਂ ਤੇ ਉਹਦੇ ਨਾਲ ਫਿਰ ਹਰ ਚੀਜ਼ ਦੀ ਕੀਮਤ ਦੇ ਵਿੱਚ ਫਰਕ ਪੈਂਦਾ
0: ਜੀ। ਤੇ ਇਹਦੇ ਨਾਲ ਹੀ ਰਲਦੀ ਮਿਲਦੀ ਖਬਰ ਹੈ ਕਿ ਜਿਹੜੀ ਅਮਰੀਕੀ ਫੈਡਰਲ ਰਿਜ਼ਰਵ ਦੀਆਂ ਜਿਹੜੀਆਂ ਵਿਆਜ ਦਰਾਂ ਨੂੰ ਲੈ ਕੇ ਕਾਫੀ ਚਰਚਾ ਬਣੀ ਹੋਈ ਆ ਤੇ ਜਿਹੜੇ ਐਕਸਪਰਟਿਸ ਨੇ ਉਹਨਾਂ ਦਾ ਇਹ ਕਹਿਣਾ ਕਿ ਇਹਦਾ ਅਸਰ ਆਸਟ੍ਰੇਲੀਅਨ ਡਾਲਰ ਸ਼ੇਅਰ ਬਾਜ਼ਾਰ ਤੇ ਨਿਵੇਸ਼ਕਾਂ ਦੇ ਫੈਸਲਿਆਂ ਤੇ ਪੈ ਸਕਦਾ ਹੈ।
1: ਬਿਲਕੁਲ, ਤੇ ਨਾਲ ਹੀ ਕਹਿੰਦੇ ਆ ਕਿ ਕੋਸਟ ਆਫ ਲਿਵਿੰਗ ਹਾਲੇ ਵੀ ਜਿਹੜੀ ਆਸਟ੍ਰੇਲੀਆ ਦੇ ਵਿੱਚ ਫੈਮਿਲੀਜ਼ ਲਈ ਵੱਡਾ ਪ੍ਰੈਸ਼ਰ ਆ
0: ਜੀ।
1: ਆਸਟ੍ਰੇਲੀਅਨ ਬਿਊਰੋ ਆਫ ਸਟੈਟਸ ਦੇ ਲੇਟੈਸਟ ਮੰਥਲੀ CPI ਡਾਟਾ ਦੇ ਮੁਤਾਬਕ ਅਪ੍ਰੈਲ 2026 ਤੱਕ ਐਨੁਅਲ ਇਨਫਲੇਸ਼ਨ 4.2% ਸੀ
0: ਜੀ,
1: ਤੇ ਹਾਊਸਿੰਗ, ਟਰਾਂਸਪੋਰਟ ਤੇ ਫੂਡ, ਨਾਨ ਅਲਕੋਹਲਿਕ ਬੈਵਰੇਜਿਸ ਐਨੁਅਲ ਇਨਫਲੇਸ਼ਨ ਦੇ ਮੇਨ ਕੰਟਰੀਬਿਊਟਰਸ ਰਹੇ ਨੇ। ਇਹੀ ਕਾਰਨ ਹੈ ਕਿ ਵੀਕਲੀ ਗ੍ਰੋਸਰੀ ਬਿੱਲ, ਪੈਟਰੋਲ, ਰੈਂਟ ਤੇ ਮੋਰਗੇਜ ਪੇਮੈਂਟਸ ਕਈ ਹਾਊਸਹੋਲਡਸ ਨੂੰ ਅਫੈਕਟ ਕਰ ਰਹੇ ਨੇ
0: ਜੀ।
1: ਹਾਂਜੀ ਬਿਲਕੁਲ, ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਕਿ ਮਹਿੰਗਾਈ ਤੇ ਹਰ ਪਾਸੇ ਵੱਧ ਰਹੀ ਆ, ਬਟ ਜਿਹੜੀ ਇਰਾਨ ਇਜ਼ਰਾਇਲ ਤੇ ਅਮੈਰੀਕਾ ਦੀ ਵਾਰ ਛਿੜੀ ਹੋਈ ਸੀਗੀ
0: ਜੀ,
1: ਉਹਦੇ ਕਰਕੇ ਕਾਫੀ ਚੀਜ਼ਾਂ ਜਿਹੜੀਆਂ ਨੇ ਉਹ ਕਈ ਵਾਰੀ ਲੋਕਾਂ ਨੂੰ ਲੱਗ ਰਿਹਾ ਕਿ ਇਹ ਸਾਡੇ ਹੁਣ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ
0: ਜੀ। ਪਰ ਜਿਹੜੀ ਮਹਿੰਗਾਈ ਆ ਉਹ ਗਲੋਬਲੀ ਸਾਰਿਆਂ ਨੂੰ ਅਫੈਕਟ ਕਰ ਰਹੀ ਹੈ। ਜਿੱਦਾਂ ਅਸੀਂ ਆਸਟ੍ਰੇਲੀਆ ਚ ਰਹਿ ਰਹੇ ਹਾਂ ਤਾਂ ਅਸੀਂ ਆਸਟ੍ਰੇਲੀਆ ਬਾਰੇ ਹੀ ਬੇਸਿਕਲੀ ਗੱਲ ਕਰਦੇ ਹਾਂ, ਪਰ ਜਦੋਂ ਕਿਸੇ ਪੰਜਾਬ ਚ ਗੱਲ ਕਰਦੇ ਹਾਂ ਜਾਂ US ਗੱਲ ਕਰਦੇ ਹਾਂ ਜਾਂ ਕੈਨੇਡਾ ਕਿਸੇ ਨਾਲ ਗੱਲ ਕਰਦੇ ਹਾਂ ਤਾਂ ਸਭ ਦੀ ਜ਼ੁਬਾਨ ਤੇ ਹੀ ਹੁੰਦਾ ਕਿ ਮਹਿੰਗਾਈ ਬਹੁਤ ਹੋ ਗਈ ਆ, ਤਾਂ ਇਹ ਗਲੋਬਲੀ ਸਾਰੀ ਇਸ ਚੀਜ਼ ਦਾ ਸਾਰਿਆਂ ਉੱਪਰ ਇਫੈਕਟ ਪੈ ਰਿਹਾ ਆ।
1: ਜਦੋਂ ਤੈਨੂੰ ਅਸੀਂ ਆਪਣੇ ਪੇਰੈਂਟਸ ਦੇ ਨਾਲ ਗੱਲ ਕਰਦੇ ਹੁੰਦੇ ਸੀ ਨਾ, ਤੇ ਉਹ ਸਾਨੂੰ ਆਪਣੇ ਸਮੇਂ ਦੀਆਂ ਗੱਲਾਂ ਦੱਸਦੇ ਸੀ, ਉਦੋਂ ਆਹ ਚੀਜ਼ ਇੰਨੇ ਦੀ ਹੁੰਦੀ ਸੀ, ਆਹ ਚੀਜ਼ ਇੰਨੇ ਦੀ ਹੁੰਦੀ ਸੀ, ਉਦੋਂ ਮਤਲਬ ਕਿ ਉਦੋਂ ਤੋਂ ਮਹਿੰਗਾਈ ਹੌਲੀ ਹੌਲੀ ਹੌਲੀ ਹੌਲੀ ਵੱਧ ਰਹੀ ਸੀਗੀ, ਬਟ ਹੁਣ ਜਿੱਥੇ ਤੱਕ ਵੇਖਿਆ ਜਾ ਰਿਹਾ ਕਿ ਬਹੁਤ ਜ਼ਿਆਦਾ ਪਹਿਲਾਂ ਜਿਸ ਤਰ੍ਹਾਂ ਰਸ਼ੀਆ ਐਂਡ ਯੂਕਰੇਨ ਦੀ ਲੜਾਈ ਨੇ ਕਾਫੀ ਅਸਰ ਪਾਇਆ ਸੀ ਤੇ ਪੈਟਰੋਲ ਦੀ ਕੀਮਤ ਬਹੁਤ ਜ਼ਿਆਦਾ ਵੱਧ ਗਈ ਸੀਗੀ, ਫਿਰ ਉਸ ਤੋਂ ਬਾਅਦ ਇਹ ਹੁਣ ਇਰਾਨ ਅਮੈਰੀਕਾ ਇਜ਼ਰਾਇਲ ਦੀ ਜਿਹੜੀ ਵਾਰ ਛਿੜੀ ਉਹਦੇ ਕਰਕੇ ਹੋ ਗਿਆ, ਮਤਲਬ ਇਹ ਹੁਣ ਲੇਟਲੀ ਬਹੁਤ ਜਲਦੀ ਜਲਦੀ ਬਹੁਤ ਕੁਛ ਹੋ ਰਿਹਾ ਤੇ ਉਹਦੇ ਕਰਕੇ ਮਹਿੰਗਾਈ ਜਿਹੜੀ ਆ ਅੱਗੇ ਨਾਲੋਂ ਬਹੁਤ ਤੇਜ਼ੀ ਦੇ ਨਾਲ ਵੱਧ ਰਹੀ ਆ
0: ਜੀ। ਉੱਥੇ ਹੀ ਆਸਟ੍ਰੇਲੀਆ ਵਿੱਚ ਘਰ ਖਰੀਦਣ ਵਾਲਿਆਂ ਲਈ ਇੱਕ ਛੋਟੀ ਜਿਹੀ ਰਾਹਤ ਦੀ ਖਬਰ ਹੈ ਕਿ ਹੈਲਪ ਟੂ ਬਾਏ ਸਕੀਮ ਦੇ ਤਹਿਤ ਹਜ਼ਾਰਾਂ ਲੋਕਾਂ ਨੂੰ ਗਵਰਨਮੈਂਟ ਘਰ ਖਰੀਦਣ ਵਿੱਚ ਹੈਲਪ ਕਰ ਰਹੀ ਆ ਤੇ ਸਰਕਾਰ ਦੀ ਇਹ ਯੋਜਨਾ ਹੋਰ ਰਾਜਾਂ ਵਿੱਚ ਵੀ ਵਧਾਈ ਜਾ ਰਹੀ ਆ।
1: ਹਾਂਜੀ ਦੇਖੋ, ਗਵਰਨਮੈਂਟ ਟਾਈਮ ਟੂ ਟਾਈਮ ਹੈਲਪ ਕਰਨ ਦੀ ਕੋਸ਼ਿਸ਼ ਕਰਦੀ ਆ, ਕਦੀ ਸਬਸਿਡੀਜ਼ ਵਧਾ ਕੇ ਤੇ ਕਦੀ ਉਹਨਾਂ ਨੂੰ ਜਿਹੜੇ ਡਿਪੋਜ਼ਿਟ ਜਿਹੜਾ ਆ, ਕਿਉਂਕਿ ਡਿਪੋਜ਼ਿਟ ਇੱਕ ਲੋਕਾਂ ਦੇ ਵਾਸਤੇ ਬਹੁਤ ਹੀ ਮੁਸ਼ਕਲ ਚੀਜ਼ ਹੁੰਦੀ ਆ ਕਿ ਡਿਪੋਜ਼ਿਟ ਹੀ ਨਹੀਂ ਪਹਿਲਾਂ ਇਕੱਠਾ ਹੁੰਦਾ, ਹੈਨਾ, ਜੇ ਡਿਪੋਜ਼ਿਟ ਇਕੱਠਾ ਹੋਊਗਾ ਤੇ ਫਿਰ ਹੀ ਉਹ ਘਰ ਲੈ ਸਕਦੇ ਆ, ਤੇ ਕਈ ਹੁਣ ਜਿਹੜੀ ਇਹ ਨਵੀਂ ਸਕੀਮ ਆਈ ਆ ਇਹ ਗਵਰਨਮੈਂਟ ਡਿਪੋਜ਼ਿਟ ਦੇ ਵਿੱਚ ਵੀ ਹੈਲਪ ਕਰੇਗੀ, ਬਟ ਜਿੱਥੇ ਡਿਪੋਜ਼ਿਟ ਵਿੱਚ ਗਵਰਨਮੈਂਟ ਨੇ ਹੈਲਪ ਕਰਨੀ ਆ ਉੱਥੇ ਇਹ ਵੀ ਬਹੁਤ ਸੋਚਣ ਦੀ ਜ਼ਰੂਰਤ ਆ ਕਿ ਗਵਰਨਮੈਂਟ ਤੋਂ ਤੁਸੀਂ ਡਿਪੋਜ਼ਿਟ ਦੇ ਵਿੱਚ ਹੈਲਪ ਲੈ ਕੇ ਤੇ ਘਰ ਖਰੀਦ ਲਓਗੇ, ਬਟ ਜਿਹੜੀਆਂ ਰੀਪੇਮੈਂਟਸ ਨੇ ਉਹ ਤੁਸੀਂ ਆਪ ਹੀ ਕਰਨੀਆਂ, ਕਿਉਂਕਿ ਜੇ ਤੁਸੀਂ ਡਿਪੋਜ਼ਿਟ ਵੀ ਆਪ ਨਹੀਂ ਕਰ ਸਕੇ ਤੇ ਹੋ ਸਕਦਾ ਕਿ ਤੁਸੀਂ ਰੀਪੇਮੈਂਟਸ ਜਿਹੜੀਆਂ ਆ ਉਹ ਵੀ ਅਫੋਰਡ ਨਾ ਕਰ ਸਕੋ
0: ਜੀ। ਜਿੱਦਾਂ ਆਪਣੀ ਕਮਿਊਨਿਟੀ ਚ ਦੇਖਿਆ ਜਾਂਦਾ ਹੁੰਦਾ ਕਿ ਲੋਕਾਂ ਨੂੰ ਐਵੇਂ ਹੁੰਦਾ ਕਿ ਜਿੰਨੀ ਅਸੀਂ ਇਨੀਸ਼ੀਅਲ ਪੇਮੈਂਟ ਵੱਧ ਤੋਂ ਵੱਧ ਕਰ ਸਕਦੇ ਹਾਂ ਤਾਂ ਓਨਾ ਹੀ ਬੈਟਰ ਆ ਕਿ ਸਾਡੀ ਓਨੀ ਕਿਸ਼ਤ ਘੱਟ ਜਾਏਗੀ, ਸਾਡੀਆਂ ਜਿਹੜੀਆਂ ਇੰਸਟਾਲਮੈਂਟਸ ਨੇ ਉਹ ਥੋੜਾ ਘੱਟ ਜਾਣਗੀਆਂ। ਪਰ ਕਈ ਲੋਕ ਐਵੇਂ ਦੇ ਹੁੰਦੇ ਨੇ ਜਾਂ ਕਹਿ ਲਓ ਕਿਸੇ ਦੀ ਮਜਬੂਰੀ ਹੁੰਦੀ ਆ ਵੀ ਉਹਨਾਂ ਨੂੰ ਲੱਗਦਾ ਹੁੰਦਾ ਵੀ ਇਨੀਸ਼ੀਅਲ ਪੇਮੈਂਟ ਨਹੀਂ ਇਕੱਠੀ ਹੋ ਰਹੀ ਜਾਂ ਕਿਸੇ ਚੀਜ਼ ਕਰਕੇ ਉਹਨਾਂ ਦਾ ਪੈਸਾ ਇੱਧਰ ਉੱਧਰ ਫਸਿਆ ਹੁੰਦਾ ਤਾਂ ਉਹਨਾਂ ਦੇ ਲਈ ਇੱਕ ਆਪਸ਼ਨ ਆ ਕਿ ਉਹ ਗਵਰਨਮੈਂਟ ਤੋਂ ਹੈਲਪ ਲੈ ਸਕਦੇ ਨੇ ਆਪਣੀ ਇਨੀਸ਼ੀਅਲ ਪੇਮੈਂਟ ਕਰਨ ਦੇ ਲਈ।
1: ਬਿਲਕੁਲ, ਤੇ ਇੱਕ ਖਬਰ ਸਕੈਮਸ ਦੀ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਹਾਂ, ਬਟ ਕਹਿੰਦੇ ਕਿ ਸਕੈਮਸ ਦੀ ਅੱਜ ਦੀ ਵੱਡੀ ਕਹਿੰਦੇ ਕਿ ਸਕੈਮਸ ਕੰਸਰਨ ਬਣਿਆ ਹੋਇਆ ਕਿ ਆਸਟ੍ਰੇਲੀਆ ਵਿੱਚ ਰੋਮਾਂਸ ਸਕੈਮਸ ਕਾਰਨ ਲੋਕਾਂ ਨੇ ਮਿਲੀਅਨਸ ਆਫ ਡਾਲਰਸ ਗਵਾਏ ਨੇ ਤੇ ਰਿਪੋਰਟਿੰਗ ਵਿੱਚ ਬੈਂਕਸ ਤੇ ਡੇਟਿੰਗ ਪਲੇਟਫਾਰਮਸ ਦੀ ਰਿਸਪੋਂਸੀਬਿਲਿਟੀ ਤੇ ਵੀ ਸਵਾਲ ਉੱਠ ਰਹੇ ਨੇ। ਕਮਿਊਨਿਟੀ ਲਈ ਮੈਸੇਜ ਕਲੀਅਰ ਆ ਕਿ ਆਨਲਾਈਨ ਕਿਸੇ ਤੇ ਵੀ ਟਰੱਸਟ ਕਰਨ ਤੋਂ ਪਹਿਲਾਂ ਵੈਰੀਫਾਈ ਕਰੋ, ਮਨੀ ਟ੍ਰਾਂਸਫਰ ਕਰਨ ਤੋਂ ਪਹਿਲਾਂ ਫੈਮਿਲੀ ਜਾਂ ਟਰਸਟਿਡ ਫਰੈਂਡਸ ਦੇ ਨਾਲ ਗੱਲ ਜ਼ਰੂਰ ਕਰੋ
0: ਜੀ। ਹਾਂਜੀ, ਇਹ ਮੈਂ ਵੀ ਖਬਰ ਸੁਣੀ ਸੀਗੀ ਕਿ ਕਹਿੰਦੇ ਵੀ ਕਾਫੀ ਲੋਕ ਆਪਣਾ ਲੌਸ ਕਰ ਰਹੇ ਨੇ ਇਹਨਾਂ ਦੇ ਵਿੱਚ, ਜਾਂ ਵੀ ਮਤਲਬ ਡੇਟਿੰਗ ਐਪਸ ਦੇ ਉੱਪਰ ਲੋਕ ਇੱਕ ਦੂਸਰੇ ਨਾਲ ਫਰੈਂਡਸ਼ਿਪ ਕਰ ਲੈਂਦੇ ਨੇ ਤੇ ਫਿਰ ਆਪਣੇ ਬੈਨੀਫਿਟ ਲਈ ਜਾਂ ਪੈਸੇ ਲੈ ਲੈਂਦੇ ਨੇ, ਤਾਂ ਫਿਰ ਅਸੀਂ ਕਿਹੜਾ ਕਿਸੇ ਦੇ ਬੈਕਗ੍ਰਾਉਂਡ ਨੂੰ ਜਾਣਦੇ ਹੁੰਦੇ, ਵੇਖੋ ਅਗਲਾ ਆਪਣੇ ਰਾਹ ਤੁਸੀਂ ਆਪਣੇ ਰਾਹ।
1: ਦੇਖੋ ਜਿਹੜੇ ਇਨਸਾਨ ਨੂੰ ਤੁਸੀਂ ਫਿਜ਼ੀਕਲੀ ਲੋਕੇਟ ਨਹੀਂ ਕਰ ਸਕਦੇ, ਹੈਨਾ, ਔਰ ਤੁਸੀਂ ਦੂਸਰੇ ਪਾਸੇ ਅੱਜ ਕੱਲ੍ਹ ਤੇ AI ਦੇ ਨਾਲ ਬਹੁਤ ਕੁਛ ਹੋ ਰਿਹਾ ਹੈ ਕਿ ਤੁਸੀਂ ਬੇਸ਼ੱਕ ਵੀਡੀਓ ਕਾਲ ਵੀ ਕਰ ਲਈ, ਜੋ ਮਰਜ਼ੀ ਕਰ ਲਿਆ, ਬਟ ਜਦੋਂ ਤੁਹਾਨੂੰ ਉਹਦੀ ਲੋਕੇਸ਼ਨ ਦਾ ਐਗਜੈਕਟ ਨਹੀਂ ਪਤਾ, ਤੁਹਾਨੂੰ ਉਹਦੇ ਕੋਈ ਅੱਗੇ ਪਿੱਛੇ ਦਾ ਨਹੀਂ ਪਤਾ, ਤੇ ਤੁਸੀਂ ਉਹਦੇ ਤੇ ਟਰੱਸਟ ਕਰਕੇ ਜਦੋਂ ਉਹਨੂੰ ਪੈਸਾ ਦੇ ਰਹੇ ਹੋ ਤੇ ਉਹਨੂੰ ਤੁਸੀਂ ਕਿਸ ਤਰ੍ਹਾਂ ਵਾਪਸ ਲੈਣਾ, ਇਹ ਤੇ ਇੱਕ ਗੱਲ ਹੈਗੀ ਆ ਕਿ ਜਿਹੜਾ ਮਤਲਬ ਕਿ ਤੁਸੀਂ ਵਾਪਸ ਲੈਣ ਦੀ ਉਮੀਦ ਦੇ ਨਾਲ ਅਗਲੇ ਨੂੰ ਦਿੰਦੇ ਹੋ, ਹਨਾ, ਇੱਕ ਤਾਂ ਇਹ ਸਕੈਮ ਹੈਗਾ ਕਿ ਹਾਂ ਚਲੋ ਕਿਸੇ ਨੇ ਬੋਰੋ ਕੀਤੇ, ਹਨਾ। ਦੂਸਰੇ ਪਾਸੇ ਜਿਹੜਾ ਰੋਮਾਂਸ ਸਕੈਮ ਹੈਗਾ ਕਿ ਉਹ ਮਤਲਬ ਅਗਲੇ ਨੂੰ ਕਿ ਹਾਂ ਮੈਂ ਮਤਲਬ ਕਿ ਤੇਰੇ ਨਾਲ ਵਿਆਹ ਕਰਾ ਲਾਂਗਾ ਜਾਂ ਇਸ ਤਰ੍ਹਾਂ ਦੇ ਜਿਹੜੇ ਝਾਸੇ ਦਿੱਤੇ ਜਾਂਦੇ ਆ, ਤੇ ਉਹਦੇ ਕਰਕੇ ਫਿਰ ਉਹ ਉਹਦੇ ਕੋਲੋਂ ਪੈਸੇ ਲੈ ਲੈਂਦੇ ਨੇ, ਫਿਰ ਕਈ ਜਿਹੜੇ ਆ ਉਹ ਵੀਡੀਓਸ ਰਿਕਾਰਡ ਕਰ ਲੈਂਦੇ ਨੇ ਤੇ ਬਲੈਕਮੇਲ ਵੀ ਕਰਦੇ ਨੇ
0: ਜੀ।
1: ਸੋ ਇਹਨਾਂ ਚੀਜ਼ਾਂ ਤੋਂ ਜ਼ਰੂਰ ਬਚਣਾ ਚਾਹੀਦਾ।
0: ਨਾਲ ਹੀ ਇਹਦੀ ਇੱਕ ਖਬਰ ਆ ਐਗਰੀਕਲਚਰ ਨੂੰ ਲੈ ਕੇ, ਆਸਟ੍ਰੇਲੀਆ ਖੇਤੀਬਾੜੀ ਕਾਰੋਬਾਰ ਨੂੰ 3.5 million ਤੋਂ ਵੱਧ ਦੀ ਗ੍ਰਾਂਟ ਦਿੱਤੀ ਗਈ ਹੈ ਤੇ ਇਹ ਫੰਡ AI ਆਧਾਰਿਤ ਫਸਲਾਂ ਦੀ ਗ੍ਰੇਡਿੰਗ, ਡਰਾਈਵਿੰਗ ਰਹਿਤ ਟਰੈਕਟਰਾਂ ਤੇ ਹੋਰ ਆਧੁਨਿਕ ਖੇਤੀ ਤਕਨੀਕਾਂ ਲਈ ਵਰਤੇ ਜਾਣਗੇ।
1: ਹਾਂਜੀ, ਤੇ ਚੰਡੀਗੜ੍ਹ ਵਿੱਚ ਕਹਿੰਦੇ ਕਿ ਹੈਲਥ ਕੇਅਰ ਇਨਫਰਾਸਟ੍ਰਕਚਰ ਨਾਲ ਜੁੜੀ ਇੱਕ ਵੱਡੀ ਡਿਵੈਲਪਮੈਂਟ ਆਈ ਹੈ। ਕਹਿੰਦੇ ਕਿ ਸੈਂਟਰ ਨੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਪ੍ਰਪੋਜ਼ਡ 2,154 crore ਮੈਡੀਕਲ ਹੱਬ ਸੈਲਫ ਫਾਈਨੈਂਸ ਕਰਨ ਲਈ ਕਿਹਾ। ਇਸ ਦਾ ਮਤਲਬ ਹੈ ਕਿ ਐਡਮਿਨਿਸਟ੍ਰੇਸ਼ਨ ਨੂੰ ਪ੍ਰੋਜੈਕਟ ਲਈ ਆਪਣੀ ਫੰਡਿੰਗ ਸਟ੍ਰੈਟੇਜੀ ਬਣਾਉਣੀ ਪਵੇਗੀ। ਇਹ ਰੀਜਨ ਦੀ ਹੈਲਥ ਸਰਵਿਸ ਲਈ ਇੰਪੋਰਟੈਂਟ ਪ੍ਰੋਜੈਕਟ ਹੋ ਸਕਦਾ ਪਰ ਫੰਡਿੰਗ ਚੈਲੰਜ ਵੀ ਵੱਡਾ ਰਹੇਗਾ। ਤੇ ਹਰਿਆਣਾ ਤੇ ਪੰਜਾਬ ਪੋਲੀਟੀਕਲ ਆਊਟਰੀਚ ਵਿੱਚ ਵੀ ਮੂਵਮੈਂਟ ਹੈ ਤੇ ਫਾਰਮਰ MP ਕੁਲਦੀਪ ਬਿਸ਼ਨੋਈ ਨੇ ਸਿਰਸਾ ਗੈਦਰਿੰਗ ਤੋਂ ਬਾਅਦ ਪੰਜਾਬ, ਚੰਡੀਗੜ੍ਹ, ਰਾਜਸਥਾਨ ਤੇ ਹਰਿਆਣਾ ਵਿੱਚ ਹੋਰ ਇੰਟਰੈਕਸ਼ਨ ਪ੍ਰੋਗਰਾਮ ਕਰਨ ਦੀ ਗੱਲ ਕੀਤੀ ਆ ਤੇ ਇਹ ਰੀਜਨਲ ਪੋਲਿਟਿਕਸ ਵਿੱਚ ਗ੍ਰਾਸ ਰੂਟਸ ਇੰਗੇਜਮੈਂਟ ਨੂੰ ਦਰਸਾਉਂਦਾ।
0: ਜੀ,
1: ਜੇ ਅਸੀਂ ਪੰਜਾਬ ਦੀਆਂ ਇੰਡੀਆ ਦੀ ਗੱਲ ਕਰੀਏ ਕਿਉਂਕਿ ਹੁਣ ਇਲੈਕਸ਼ਨ ਆਉਣ ਵਾਲੀਆਂ ਤੇ ਉਹਨਾਂ ਦੀਆਂ ਖ਼ਬਰਾਂ ਇਸ ਤਰ੍ਹਾਂ ਦੀਆਂ ਆਉਂਦੀਆਂ ਰਹਿਣਗੀਆਂ, ਪਰ ਸਾਰਿਆਂ ਤੋਂ ਵੱਡੀ ਗੱਲ ਇਹ ਆ ਕਿ ਜੇ ਡਿਵੈਲਪਮੈਂਟ ਦੀ ਗੱਲ ਹੋ ਰਹੀ ਆ ਤੇ ਬਹੁਤ ਵਧੀਆ ਆ, ਕਿਉਂਕਿ ਪੰਜਾਬ ਦੀ ਗੱਲ ਕਰੀਏ ਜਾਂ ਇੰਡੀਆ ਦੀ ਗੱਲ ਕਰੀਏ ਤੇ ਉੱਥੇ ਹਾਲੇ ਵੀ ਡਿਵੈਲਪਮੈਂਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ।
0: ਜੀ, ਨਾਲ ਇਹਦੇ ਨਾਲ ਲੱਗਦੀ ਹੀ ਇੱਕ ਖ਼ਬਰ ਹੈ ਕਿ ਭਾਰਤੀ ਵਾਯੂ ਸੈਨਾ ਆਸਟ੍ਰੇਲੀਆ ਵਿੱਚ ਹੋਣ ਵਾਲੀ ਦੁਨੀਆ ਦੀਆਂ ਸਭ ਤੋਂ ਵੱਡੀਆਂ ਹਵਾਈ ਸੈਨਿਕ ਕਸਰਤਾਂ ਵਿੱਚੋਂ ਇੱਕ ਪਿੱਚ ਬਲੈਕ 2026 ਵਿੱਚ ਹਿੱਸਾ ਲਵੇਗੀ। ਇਸ ਵਿੱਚ 20,000 ਤੋਂ ਵੱਧ ਦੇਸ਼ਾਂ ਦੇ ਜਹਾਜ਼ ਤੇ ਹਜ਼ਾਰਾਂ ਸੈਨਿਕ ਸ਼ਾਮਲ ਹੋਣਗੇ।
1: ਹਾਂਜੀ, ਤੇ ਸੁਣਦੇ ਆ ਇੱਕ ਗੀਤ ਤੋਂ ਬਾਅਦ ਆ ਕੇ ਫਿਰ ਤੁਹਾਡੇ ਨਾਲ ਕਰਾਂਗੇ ਗੱਲਾਂ ਬਾਤਾਂ। ਤੁਸੀਂ ਸੁਣ ਰਹੇ ਹੋ ਸਾਂਝੀਵਾਸ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ।

0: ਹਾਂਜੀ ਵਾਪਸ ਆ ਗਿਆ ਤੁਸੀਂ ਸੁਣ ਰਹੇ ਹੋ ਸਾਂਝੀਵਾਲ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ ਤੈਨੂੰ ਅਤੇ ਸ਼ਮਾਂ ਦੇ ਨਾਲ
1: ਜੀ ਜਿੱਦਾਂ ਆਪਾਂ ਗੱਲ ਅੱਜ ਦੀਆਂ ਜਿਹੜੀਆਂ ਖਬਰਾਂ ਵਿੱਚ ਪੜ੍ਹ ਰਹੇ ਸੀਗੇ ਕਿ ਲੋਕਾਂ ਦੇ ਨਾਲ ਜਿਹੜੀਆਂ ਡੇਟਿੰਗ ਐਪਸ ਨੇ ਉਹਨਾਂ 'ਤੇ ਸਕੈਮ ਹੋ ਜਾਂਦਾ ਉਹਦੇ ਬਾਰੇ ਥੋੜ੍ਹੀ ਜਿਹੀ ਡਿਸਕਸ਼ਨ ਕਰਾਂਗੇ ਆਪਾਂ ਅਤੇ
0: ਹਾਂਜੀ ਖਾਸ ਕਰਕੇ ਕਹਿੰਦੇ ਕਿ ਜਿਹੜੇ ਫੈਮਿਲੀ ਸੀਨੀਅਰ ਸਟੂਡੈਂਟਸ ਅਤੇ ਜਾਂ ਫਿਰ ਨਿਊ ਮਾਈਗਰੈਂਟਸ ਲਈ ਔਨਲਾਈਨ ਵਰਲਡ 'ਤੇ ਸਾਡੇ ਲਾਈਫ ਈਜ਼ੀ ਬਣਾਈਆਂ
1: ਜੀ
0: ਬਟ ਬੈਂਕਿੰਗ ਫੋਨ ਅਤੇ ਸ਼ੋਪਿੰਗ ਫੋਨ ਅਤੇ ਜੋਬਸ ਜਿਹੜੀਆਂ ਆ ਉਹ ਵੀ ਫੋਨਸ ਅਤੇ ਰਿਲੇਸ਼ਨਸ਼ਿਪ ਵੀ ਹੁਣ ਫੋਨਸ 'ਤੇ ਹੀ ਰਹਿ ਗਈਆਂ ਨੇ ਹੈ ਨਾ ਪਰ ਇਸ ਕੰਫਰਟ ਦੇ ਨਾਲ ਕਹਿੰਦੇ ਵੀ ਰਿਸਕ ਵੀ ਬਹੁਤ ਜ਼ਿਆਦਾ ਕਈ ਲੋਕ ਸੋਚਦੇ ਆ ਕਿ ਜਿਹੜੀਆਂ ਉਹਨਾਂ ਦੀਆਂ ਕੀ ਉਹਨੂੰ ਕਹਿੰਦੇ ਆ ਕਿ ਜਿਹੜੀ ਰਿਲੇਸ਼ਨਸ਼ਿਪ ਆ ਹਨਾ ਉਹ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਹਨਾ ਕਿ ਫੋਨਸ 'ਤੇ ਕਿ ਕੋਈ ਇੱਕ ਦੂਸਰੇ ਦੀ ਰਿਸਪੋਂਸੀਬਿਲਟੀ ਨਹੀਂ ਆ ਸਿਰਫ ਫੋਨ 'ਤੇ ਰਿਲੇਸ਼ਨਸ਼ਿਪ ਕਿ ਉਹਦੇ ਵਿੱਚ ਉਹਨਾਂ ਨੂੰ ਮਤਲਬ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਹਨਾ ਇੱਕ ਕੰਫਰਟ ਆ
1: ਜੀ ਕਿ ਮਤਲਬ ਜਿਹੜਾ ਜਦੋਂ ਤੁਹਾਡਾ ਫ੍ਰੀ ਟਾਈਮ ਆ ਜਾਂ ਅਗਲੇ ਦਾ ਫ੍ਰੀ ਟਾਈਮ ਆ ਤੁਸੀਂ ਇੱਕ ਦੂਜੇ ਨਾਲ ਗੱਲਾਂ ਗੁੱਲਾਂ ਕੀਤੀਆਂ ਤੇ ਵੀ ਤੁਹਾਡਾ ਟਾਈਮ ਨਿਕਲ ਗਿਆ ਤੁਸੀਂ ਆਪਣੀ ਲਾਈਫ 'ਚ ਬਿਜ਼ੀ ਤੁਸੀਂ ਆਪਣੀ ਲਾਈਫ 'ਚ ਬਿਜ਼ੀ ਕਈ ਵਾਰ ਐਵੇਂ ਹੁੰਦਾ ਕਿ ਜਦੋਂ ਤੁਹਾਡਾ ਕਿਸੇ ਨਾਲ ਜਿੱਦਾਂ ਕਹਿ ਲਓ ਵੀ ਸੋਸ਼ਲ ਮੀਡੀਆ ਦੇ ਉੱਪਰ ਰਿਲੇਸ਼ਨ ਹੁੰਦਾ ਤਾਂ ਅਸੀਂ ਸਾਡੀ ਜ਼ਿੰਦਗੀ 'ਚ ਅਸਲ 'ਚ ਕੀ ਚੱਲ ਰਿਹਾ ਹੁੰਦਾ ਅਸੀਂ ਕਦੇ ਅਗਲੇ ਸਾਹਮਣੇ ਵਾਲੇ ਨੂੰ ਦੱਸਦੇ ਹੀ ਨਹੀਂ ਹੈਗੇ ਜਾਂ ਨਾ ਸਾਹਮਣੇ ਵਾਲਾ ਸਾਨੂੰ ਦੱਸਦਾ ਸ਼ਾਇਦ ਉਹ ਜਿਵੇਂ ਸੋਸ਼ਲ ਮੀਡੀਆ 'ਤੇ ਬਹੁਤ ਰਿਸ਼ਤੇ ਐਵੇਂ ਦੇ ਵੀ ਹੁੰਦੇ ਨੇ ਜਿਹੜੇ ਇੱਕ ਮਤਲਬ ਸੋਸਾਇਟੀਕਲੀ ਅਸੈਪਟੇਬਲ ਰੂਪ ਵੀ ਲੈਂਦੇ ਨੇ ਵੀ ਉਹ ਆਪਸ 'ਚ ਵਿਆਹ ਵੀ ਕਰਾ ਲੈਂਦੇ ਨੇ ਬਹੁਤ ਵਧੀਆ ਵੀ ਰਹਿੰਦੇ ਨੇ ਪਰ ਜਿੱਦਾਂ ਅੱਜ ਕੱਲ੍ਹ ਦੇ ਟਾਈਮ 'ਚ ਪਰ ਜੇ ਤੁਸੀਂ ਕਹੋ ਵੀ ਇਹਨਾਂ ਚੀਜ਼ਾਂ ਦੇ ਉੱਪਰ ਟਰੱਸਟ ਕਰਨਾ ਬਹੁਤ ਔਖਾ ਆ ਪਰ ਅਸੀਂ ਜਾਣਦੇ ਹੋਏ ਵੀ ਟਰੱਸਟ ਕਰਨਾ ਬਹੁਤ ਔਖਾ ਪਰ ਫਿਰ ਵੀ ਲੋਕ ਇਹਨਾਂ ਚੀਜ਼ਾਂ ਨੂੰ ਅਡੈਪਟ ਕਰਦੇ ਨੇ
0: ਸ਼ਾਇਦ ਉਹਨਾਂ ਦੇ ਵਿੱਚ ਅਵੇਅਰਨੈਸ ਨਹੀਂ ਹੁੰਦੀ ਹਨਾ ਕਿਉਂਕਿ ਦੇਖੋ ਜਿਹੜੇ ਸਕੈਮਸ ਨੇ ਉਹ ਪਹਿਲਾਂ ਸ਼ੁਰੂ ਹੋਏ ਫੇਕ ਕਾਲਸ ਰਾਹੀਂ
1: ਜੀ
0: ਹਨਾ ਹੁਣ ਕਹਿੰਦੇ ਵੀ ਇਹ ਫੇਕ ਕਾਲਸ ਨਹੀਂ ਰਹਿ ਗਈਆਂ ਇਹ ਫੇਕ ਰੋਮਾਂਸ ਫੇਕ ਇਨਵੈਸਟਮੈਂਟ ਫੇਕ ਪਾਰਸਲ ਮੈਸੇਜਸ ਤੇ ਫੇਕ ਜੋਬ ਆਫਰਸ ਹਨਾ ਕਿ ਹੁਣ ਹੋ ਸਕਦਾ ਕਿ ਕੋਈ ਐਕਚੁਅਲੀ ਕੋਈ ਲੀਜਿਟ ਵੀ ਹੋਵੇ ਬਟ ਤੁਹਾਡਾ ਟਰੱਸਟ ਜਿਹੜਾ ਆ ਉਹ ਹਰ ਇੱਕ ਚੀਜ਼ 'ਤੇ ਮੁੱਕਦਾ ਜਾਂਦਾ
1: ਜੀ ਬਿਲਕੁਲ
0: ਹੈਨਾ ਅਤੇ ਜਿਹੜੇ ਆਪਾਂ ਕਿ ਰਿਸ਼ਤਿਆਂ ਦੀ ਗੱਲ ਕਰਦੇ ਹਾਂ ਉਹ ਜਿਸ ਰਿਸ਼ਤੇ ਦੇ ਵਿੱਚ ਇੱਕ ਰਿਸਪੋਂਸੀਬਿਲਿਟੀ ਵਾਲੀ ਮੈਨੂੰ ਲੱਗਦਾ ਕਿ ਫੀਲਿੰਗ ਨਹੀਂ ਹੈਗੀ
1: ਜੀ
0: ਅਤੇ ਉਹ ਰਿਸ਼ਤੇ ਦੀ ਕੋਈ ਬੁਨਿਆਦ ਹੀ ਨਹੀਂ ਆ
1: ਜੀ ਜਿੱਦਾਂ ਕਈ ਲੋਕਾਂ ਨੂੰ ਐਵੇਂ ਹੁੰਦਾ ਆ ਕਿ ਵੀ ਜੇ ਅਸੀਂ ਕਿਸੇ ਨੂੰ ਜਾਣਦੇ ਨਹੀਂ ਐਵੇਂ ਅਸੀਂ ਕਿਸੇ ਨਾਲ ਕਿਵੇਂ ਗੱਲਾਂ ਮਾਰ ਸਕਦੇ ਹਾਂ ਵੀ ਕੋਈ ਸਾਹਮਣੇ ਵਾਲੇ 'ਤੇ ਅਸੀਂ ਕਿਵੇਂ ਟਰੱਸਟ ਕਰ ਸਕਦੇ ਹਾਂ ਪਰ ਕੁਛ ਲੋਕਾਂ ਨੂੰ ਇਹ ਲੱਗਦਾ ਕਿ ਅਸੀਂ ਆਪਣੇ ਆਪ ਨੂੰ ਸੋਸ਼ਲਾਈਜ਼ ਕਰ ਰਹੇ ਹਾਂ ਲੋਕਾਂ ਦੇ ਨਾਲ ਗੱਲਾਂ ਮਾਰ ਕੇ ਜਾਂ ਵੀ ਮਤਲਬ ਸਾਡੇ ਇੰਨੇ ਫੋਲੋਅਰਸ ਜਾਂ ਸਾਡੇ ਉਹ ਸ਼ਾਇਦ ਕਿਤੇ ਨਾ ਕਿਤੇ ਤੁਹਾਡੀ ਮੈਂਟੈਲਿਟੀ ਦਾ ਵੀ ਬਹੁਤ ਅਸਰ ਪਾਉਂਦੀਆਂ ਇਹ ਚੀਜ਼ਾਂ ਵੀ ਜਦੋਂ ਤੁਹਾਨੂੰ ਲਾਈਫ 'ਚ ਅਸਲੀਅਤ 'ਚ ਕਿਸੇ ਦੀ ਲੋੜ ਪੈਂਦੀ ਹੈ ਤੁਹਾਡੀ ਲਾਈਫ 'ਚ ਐਵੇਂ ਦਾ ਕੋਈ ਟਾਈਮ ਚੱਲਦਾ ਤਾਂ ਫਿਰ ਜਿੰਨੇ ਤੁਹਾਡੇ ਫੋਲੋਅਰਸ ਹੁੰਦੇ ਨੇ ਜਾਂ ਸੋਸ਼ਲ ਮੀਡੀਆ ਵਾਲੇ ਦੋਸਤ ਹੁੰਦੇ ਨੇ ਉਹ ਤੁਹਾਡੀ ਹੈਲਪ ਨਹੀਂ ਕਰਦੇ ਅਸਲ 'ਚ ਤੁਹਾਡੇ ਨਾਲ ਜੋ ਸ਼ੁਰੂ ਤੋਂ ਤੁਹਾਡੇ ਨਾਲ ਜੁੜੇ ਹੁੰਦੇ ਨੇ ਜਾਂ ਜਿਹੜੇ ਰਿਸ਼ਤੇ ਦਿਲ ਤੋਂ ਤੁਹਾਡੇ ਨਾਲ ਜੁੜੇ ਹੁੰਦੇ ਨੇ ਉਹੀ ਸਟੇ ਕਰਦੇ ਨੇ
0: ਹਾਂ ਪਤਾ ਕਿ ਇਹ ਜਿਹੜੇ ਰਿਸ਼ਤੇ ਨੇ ਨਾ ਜਿਹੜੇ ਔਨਲਾਈਨ ਫੋਨਸ ਦੇ ਉੱਪਰ ਇਹ ਲੋਕਾਂ ਦੇ ਅੰਦਰ ਜਿਹੜਾ ਇਕੱਲਾਪਨ ਆ
1: ਜੀ
0: ਉਹ ਆਪਣੇ ਇਕੱਲੇਪਨ ਨੂੰ ਭਰਨ ਦੀ ਕੋਸ਼ਿਸ਼ ਕਰਦੇ ਆ
1: ਜੀ ਜਾਂ ਜਿੱਦਾਂ ਸੋਸ਼ਲ ਮੀਡੀਆ ਦੇ ਉੱਪਰ ਸਪੋਜ਼ ਅਸੀਂ ਆਪਣੀਆਂ ਫੋਟੋਜ਼ ਪਾਉਂਦੇ ਹਾਂ ਓਰੀਜਨਲੀ ਉਹ ਚੀਜ਼ਾਂ ਨਹੀਂ ਹੁੰਦੀਆਂ ਜਿੱਦਾਂ ਅਸੀਂ ਕਿਸੇ ਦੀ ਕੋਈ ਫੋਟੋ ਦੇਖ ਲਈ ਵੀ ਅਗਲੇ ਨੇ ਮਤਲਬ ਬ੍ਰਾਂਡਡ ਸਾਰੀਆਂ ਚੀਜ਼ਾਂ ਲਈਆਂ ਹੋਈਆਂ ਉਹ ਇੱਕ ਫੋਟੋ ਪਾਉਣ ਲਈ ਉਹਨੇ ਕਿੰਨਾ ਟਾਈਮ ਉਹਨਾਂ ਚੀਜ਼ਾਂ ਦਾ ਸਬਰ ਕੀਤਾ ਜਾਂ ਕਿੰਨੀ ਮਿਹਨਤ ਕੀਤੀ ਉਹ ਥੋੜ੍ਹੀ ਅਸੀਂ ਦੇਖਣਾ ਅਸੀਂ ਉਹ ਇੱਕ ਫੋਟੋ ਦੇਖੀ ਅਤੇ ਅਸੀਂ ਉਹਦੇ ਤੋਂ ਆਪਣਾ ਪੁਆਇੰਟ ਆਫ ਵਿਊ ਰੱਖ ਦਿੰਦੇ ਵੀ ਲੈ ਇਹਦੇ ਕੋਲ ਤਾਂ ਬੜਾ ਆਏ ਹਾਂ ਸਾਰਾ ਕੁਛ ਆ ਅਤੇ ਜਦੋਂ ਕੋਈ ਬਾਹਰਲਾ ਬੰਦਾ ਉਸ ਚੀਜ਼ ਨੂੰ ਦੇਖਦਾ ਤਾਂ ਉਹਦੇ ਤੋਂ ਕਿਤੇ ਨਾ ਕਿਤੇ ਇਨਫਲੂਐਂਸ ਹੋ ਜਾਂਦਾ ਵੀ ਸ਼ਾਇਦ ਇਹਦੀ ਲਾਈਫ ਤਾਂ ਬਹੁਤ ਈਜ਼ੀ ਗੋਇੰਗ ਅਤੇ ਬੜੀ ਹਾਈ ਫਾਈ ਹੋਣੀ ਆ ਕਈ ਲੋਕ ਇਸ ਚੀਜ਼ ਨੂੰ ਇਸ ਕਰਕੇ ਵੀ ਲੋਕਾਂ ਦੇ ਨਾਲ ਸੋਸ਼ਲੀ ਉਹ ਹੁੰਦੇ ਨੇ ਕਿ ਉਹਨਾਂ ਉਹ ਆਪਦੇ ਆਪ 'ਚ ਇੰਨੇ ਕੋਨਫੀਡੈਂਟ ਨਹੀਂ ਹੁੰਦੇ ਉਹਨਾਂ ਨੂੰ ਲੱਗਦਾ ਹੁੰਦਾ ਕਿ ਮੈਨੂੰ ਬਾਹਰੋਂ ਵੈਲੀਡੇਸ਼ਨ ਮਿਲੂਗੀ ਵੀ ਕਿਤੇ ਨਾ ਕਿਤੇ ਮੈਂ ਸ਼ਾਇਦ ਸੈਟਿਸਫਾਈ ਫੀਲ ਕਰੂੰਗਾ ਸਪੋਜ਼ ਹੁਣ ਆਪਾਂ ਇੱਕ ਦੂਜੇ ਨੂੰ ਜਾਣਦੇ ਹਾਂ ਤਾਂ ਜੇ ਮੇਰੇ 'ਚ ਕੋਈ ਕਮੀਆਂ ਹੋਣਗੀਆਂ ਤਾਂ ਤੁਸੀਂ ਮੈਨੂੰ ਦੱਸ ਦੋਗੇ ਜੇ ਤਾਂ ਮੈਂ ਮਤਲਬ ਇੱਕ ਮੈਚਿਓਰ ਹੋਊਂਗੀ ਜਾਂ ਵੀ ਮੇਰੇ 'ਚ ਉਸ ਦੀ ਕਪੈਸਿਟੀ ਹੋਊਗੀ ਵੀ ਮੈਂ ਸਹਿਲੂੰਗੀ ਵੀ ਹਾਂਜੀ ਇਹ ਸੱਚ ਆ ਚੀਜ਼ ਜਾਂ ਦੂਜੇ ਪਾਸੇ ਮੈਂ ਕੀ ਕਰੂੰਗੀ ਵੀ ਇਹਨੇ ਮੈਨੂੰ ਐਵੇਂ ਕਿਹਾ ਮੈਂ ਸੋਸ਼ਲ ਮੀਡੀਆ ਦੇ ਉੱਤੇ ਪਾਉਣੀ ਆ ਫਿਰ ਮੈਂ ਦੇਖਦੀ ਵੀ ਲੋਕ ਮੈਨੂੰ ਕੀ ਕਹਿੰਦੇ ਨੇ ਵੀ ਉਹ ਮੈਨੂੰ ਵੈਲੀਡੇਸ਼ਨ ਇੱਕ ਝੂਠੀ ਵੈਲੀਡੇਸ਼ਨ ਚਾਹੀਦੀ ਆ
0: ਦੇਖੋ ਜਿਹੜਾ ਕ੍ਰਿਟਿਸਿਜ਼ਮ ਜਾਂ ਫਿਰ ਜਿਹੜਾ ਤੁਹਾਨੂੰ ਕੋਈ ਐਪਰੀਸੀਏਸ਼ਨ ਇਹਨੂੰ ਡਾਈਜੈਸਟ ਕਰਨਾ ਬਹੁਤ ਔਖਾ
1: ਜੀ
0: ਤੁਸੀਂ ਦੇਖੋਗੇ ਕਈ ਸਿੰਗਰਸ ਕਈ ਜਿਹੜੇ ਬਹੁਤ ਟੈਲੈਂਟਡ ਲੋਕ ਹੁੰਦੇ ਆ ਹਨਾ ਉਹ ਇੱਕ ਵਾਰੀ ਆਉਂਦੇ ਦੁਨੀਆਂ ਦੇ ਸਾਹਮਣੇ
1: ਜੀ,
0: ਫਿਰ ਉਹ ਗੁਆਚ ਜਾਂਦੇ ਆ
1: ਜੀ।
0: ਤੁਸੀਂ ਕਹਿੰਦੇ ਉਹ ਅੱਛਾ ਉਹ ਸਿੰਗਰ, ਉਸਦੀ ਆਵਾਜ਼ ਬੜੀ ਸੋਹਣੀ ਸੀ
1: ਜੀ,
0: ਉਹਦਾ ਫਲਾਣਾ ਗੀਤ ਇੰਨਾ ਵਧੀਆ, ਉਸ ਤੋਂ ਬਾਅਦ ਉਹਦਾ ਕੀ ਹੋਇਆ
1: ਜੀ,
0: ਹੈਨਾ? ਉਹ ਜਿਹੜੀ ਲੋਕਾਂ ਦੀ ਐਪਰੀਸੀਏਸ਼ਨ ਸੀਗੀ, ਜਿਹੜੀ ਉਹ ਪ੍ਰੇਜ਼ ਸੀਗੀ, ਉਹਨੂੰ ਅਗਲੇ ਡਾਇਜੈਸਟ ਨਹੀਂ ਕਰ ਪਾਉਂਦੇ
1: ਜੀ,
0: ਹੈਨਾ? ਉਹ ਕਈਆਂ ਦੀ ਮਤਲਬ ਕਿ ਸਹੀ ਦੇ ਵਿੱਚ ਹੁੰਦੀ ਹੈ, ਔਰ ਕਈਆਂ ਦੀ ਝੂਠ ਦੇ ਵਿੱਚ ਵੀ ਹੁੰਦੀ ਹੈ, ਕਿਉਂਕਿ ਕੋਈ ਕਹਿੰਦਾ ਮੈਂ ਕਿਸੇ ਨੂੰ ਕੋਈ ਮਾੜਾ ਕਿਉਂ ਕਹਿਣਾ, ਚਲੋ ਅੱਛਾ ਜੇ ਕਿਸੇ ਨੇ ਕੋਈ ਮਾੜਾ ਜਿਹਾ ਕੁਛ ਗਾਇਆ ਹੈ ਜਾਂ ਕੁਛ ਐਕਟਿੰਗ ਕੀਤੀ ਹੈ, ਮੈਂ ਇਹਨੂੰ ਚੰਗਾ ਚੰਗਾ ਕਹਿ ਦਵਾਂ। ਬਟ ਇਨਸਾਨ ਨੂੰ ਜਿਹੜਾ ਸੈਲਫ ਅਨੈਲਿਸਿਸ ਆ
1: ਜੀ,
0: ਉਹ ਜ਼ਰੂਰ ਆਲ ਦਾ ਟਾਈਮ ਔਨ ਰੱਖਣਾ ਚਾਹੀਦਾ
1: ਜੀ। ਤੇ ਮੋਰ ਓਵਰ ਇਹ ਚੀਜ਼ਾਂ ਲਈ ਮਤਲਬ ਜੇ ਤੁਹਾਨੂੰ ਅੱਜ ਐਪਰੀਸੀਏਸ਼ਨ ਮਿਲਦੀ ਆ ਤਾਂ ਤੁਹਾਡੇ ਮਾਇੰਡ 'ਚ ਕਿਤੇ ਨਾ ਕਿਤੇ ਇਹ ਜ਼ਰੂਰ ਪ੍ਰਪੇਅਰ ਹੋਣਾ ਚਾਹੀਦਾ ਕਿ ਇਹਦਾ ਉਲਟਾ ਕ੍ਰਿਟੀਸਿਜ਼ਮ ਵੀ ਮੇਰਾ ਕਦੇ ਨਾ ਕਦੇ ਹੋਊਗਾ। ਤੁਸੀਂ ਛੋਟੀ ਉਮਰ 'ਚ ਸਕਸੈਸਫੁਲ ਹੋ ਜਾਂਦੇ ਹੋ ਤਾਂ ਤੁਹਾਡਾ ਗਰਾਊਂਡਡ ਹੋਣਾ ਸਭ ਤੋਂ ਜ਼ਿਆਦਾ ਜ਼ਰੂਰੀ ਆ। ਵੀ ਉਹ ਕਹਿੰਦੇ ਹੁੰਦੇ ਆ ਕਿ ਜਿਹੜੇ ਜਿੰਨਾ ਲੰਬਾ ਚੱਲਦਾ ਆ ਉਹ ਏਸੀ, ਉਹਦੇ ਰੀਜ਼ਨ ਇਹ ਹੁੰਦਾ ਕਿ ਉਹ ਕਿੰਨਾ ਗਰਾਊਂਡਡ ਆ।
0: ਬਿਲਕੁਲ,
1: ਜਿਹੜਾ ਜਿੰਨੀ ਛੇਤੀ ਆਪਣੇ ਪੈਰ ਛੱਡ ਦਿੰਦਾ ਉਨੀ ਛੇਤੀ ਅੱਗੇ ਧਰਤੀ ਤੇ ਗਿਰਦਾ ਆ।
0: ਔਰ ਇਹੀ ਜਿਹੜਾ ਰੀਜ਼ਨ ਬਣਦਾ ਸਕੈਮ ਦਾ, ਕਿਉਂਕਿ ਜਿਹੜਾ ਬੰਦਾ ਤੁਹਾਨੂੰ ਸਕੈਮ ਕਰ ਰਿਹਾ ਹੁੰਦਾ ਉਹਨੂੰ ਪਤਾ ਲੱਗ ਜਾਂਦਾ, ਉਹ ਇਸ ਚੀਜ਼ ਦਾ ਫਾਇਦਾ ਉਠਾਉਂਦਾ, ਉਹਨੇ ਤੁਹਾਨੂੰ ਕਦੀ ਵੀ ਤੁਹਾਡੇ ਵਿੱਚ ਉਹਨੂੰ ਕੋਈ ਬੁਰਾਈ ਨਜ਼ਰ ਨਹੀਂ ਆਉਣੀ
1: ਜੀ।
0: ਬੇਸ਼ੱਕ ਤੁਸੀਂ ਜਿੰਨੇ ਮਰਜ਼ੀ ਕਾਲੇ ਹੋ, ਤੁਸੀਂ ਉਹਨੂੰ ਗੋਰੇ ਹੀ ਨਜ਼ਰ ਆਉਂਦੇ ਹੋ, ਉਹਨੇ ਤੁਹਾਨੂੰ ਗੋਰੇ ਹੀ ਕਹਿਣਾ ਆ
1: ਜੀ। ਹੈ ਨਾ,
0: ਜਿੰਨਾ ਮਰਜ਼ੀ ਤੁਸੀਂ ਤੁਹਾਡੀ ਆਵਾਜ਼ ਮਤਲਬ ਕਿ ਕਲੀਅਰ ਨਹੀਂ ਹੈਗੀ ਜਾਂ ਤੁਸੀਂ ਸਹੀ ਤਰ੍ਹਾਂ ਬੋਲ ਨਹੀਂ ਸਕਦੇ, ਉਹਨੇ ਤੁਹਾਨੂੰ ਉਹ ਕਹਿੰਦੇ ਰਹਿਣਾ ਕਿ ਨਹੀਂ ਯੂ ਆਰ ਦਾ ਬੈਸਟ, ਯੂ ਆਰ ਦਾ ਬੈਸਟ,
1: ਹੈ ਨਾ?
0: ਤੇ ਉਹਦੇ ਕਰਕੇ ਤੁਸੀਂ ਉਹਦੇ ਸਕੈਮ ਦੇ ਵਿੱਚ ਫਸਦੇ ਚਲੇ ਜਾਂਦੇ ਹੋ। ਔਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਲੋਕੀ ਇਸ ਸਕੈਮ ਵਿੱਚ ਫਸੇ ਹੁੰਦੇ ਆ, ਬਟ ਉਹ ਐਮਬੈਰੈਸਮੈਂਟ ਕਰਕੇ ਆਪਣੇ ਫਰੈਂਡਸ ਤੇ ਫੈਮਿਲੀ ਨੂੰ ਨਹੀਂ ਦੱਸ ਪਾਉਂਦੇ
1: ਜੀ।

0: ਤੇ ਇਹ ਬੜਾ ਸੋਹਣਾ ਟੌਪਿਕ ਸੀ, ਮੈਨੂੰ ਲੱਗਦਾ ਆਪਾਂ ਨੂੰ ਫੇਰ ਡਿਸਕਸ ਕਰਾਂਗੇ ਕਦੇ ਡੀਟੇਲ ਦੇ ਵਿੱਚ, ਅਗਲੇ ਹਫ਼ਤੇ ਹੋ ਸਕਦਾ ਆ, ਵੀ ਲੋਕਾਂ ਨੂੰ ਕਿਵੇਂ ਬਚਣਾ ਚਾਹੀਦਾ ਆ ਜਾਂ ਕੀ ਲੋਕਾਂ ਨੂੰ ਆਪਣਾ ਮਾਇੰਡ ਸੈੱਟ ਰੱਖਣਾ ਚਾਹੀਦਾ ਜਦੋਂ ਕਿਸੇ ਬਾਹਰ ਅਣਜਾਣ ਲੋਕਾਂ ਦੇ ਨਾਲ ਵਿਚਰਦੇ ਨੇ।
1: ਹਾਂਜੀ, ਪਹਿਲੇ ਤੇ ਮੈਨੂੰ ਲੱਗਦਾ ਹੁੰਦਾ ਕਿ ਕੋਸ਼ਿਸ਼ ਕਰੋ ਕਿ ਤੁਸੀਂ ਜਿਹੜੀਆਂ ਫਿਜ਼ੀਕਲ ਆਪਣੇ ਰਿਲੇਸ਼ਨਸ਼ਿਪਸ ਨੇ ਉਹਨਾਂ ਨੂੰ ਸਟਰੋਂਗ ਕਰੋ, ਆਪਣੇ ਫੈਮਿਲੀ ਤੇ ਫਰੈਂਡਸ ਦੇ ਨਾਲ, ਕਿ ਤੁਹਾਨੂੰ ਡਿਪੈਂਡੈਂਟ ਨਾ ਹੋਣਾ ਪਵੇ। ਸਾਰੇ ਜਿਹੜੇ ਡਿਜੀਟਲ ਰਿਲੇਸ਼ਨਸ਼ਿਪਸ ਨੇ ਤੇ ਆਪਣਾ ਇਕੱਲਾਪਨ ਦੂਰ ਕਰਨ ਵਾਸਤੇ ਹੋਬੀਜ਼ ਅਪਣਾਓ ਜਾਂ ਫਿਰ ਆਪਣੀਆਂ ਜਿਹੜੇ ਰਿਲੇਸ਼ਨਸ਼ਿਪਸ ਨੇ ਉਹਨਾਂ ਦੇ ਉੱਤੇ ਵਰਕ ਕਰੋ ਤੇ ਇਹਦੇ ਉੱਪਰ ਅਸੀਂ ਫਿਰ ਅਗਲੇ ਹਫ਼ਤੇ ਗੱਲਬਾਤ ਕਰਾਂਗੇ। ਤੇ ਬਟ ਹੁਣ ਤੁਹਾਡੇ ਕੋਲੋਂ ਇਜਾਜ਼ਤ ਅਸੀਂ ਲੈ ਹੀ ਲੈਂਦੇ ਹਾਂ। ਪ੍ਰੋਗਰਾਮ ਦਾ ਜਿਹੜਾ ਆਖਰੀ ਗੀਤ ਹੈ ਉਹ ਤੁਸੀਂ ਸੁਣੋਗੇ ਤੇ ਵੀਰਵਾਰ ਨੂੰ ਤੁਹਾਨੂੰ ਸਵੇਰੇ 8 ਵਜੇ ਤੋਂ 10 ਵਜੇ ਤੱਕ ਮੈਂ ਫਿਰ ਹਾਜ਼ਰ ਹੋਵਾਂਗੀ, ਸਾਂਝ ਪਾਵਾਂਗੀ ਤੁਹਾਡੇ ਨਾਲ। ਤੇ ਦਵੋ ਇਜਾਜ਼ਤ ਫਿਰ।
0: ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਵੀ, ਤੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ।
1: ਸਤਿ ਸ਼੍ਰੀ ਅਕਾਲ ਮੈਲਬਰਨ।